ਪਲੈਂਟੀ ਵੈਲੀ ਐਫ ਐਮ ਤੇ ਬਿੱਕੀ ਸਿੰਘ ਹਾਜ਼ਰ ਹੈ ਲੈ ਕੇ ਪ੍ਰੋਗਰਾਮ ਗੱਲਾਂ ਚੋ ਗੱਲ ਗੱਲਾਂ ਚੋ ਗੱਲ ਪ੍ਰੋਗਰਾਮ ਹਰ ਮੰਗਲਵਾਰ ਸ਼ਾਮੀ 6 ਤੋਂ 8 ਪੇਸ਼ ਕੀਤਾ ਜਾਂਦਾ ਹੈ ਅੱਜ ਦੀ ਸ਼ਾਮ ਤੁਹਾਡੇ ਨਾਲ 7 ਜੁਲਾਈ 2026 ਦਾ ਦਿਹਾੜਾ ਹੈ ਜਿੱਥੇ ਪੰਜਾਬ ਵਿੱਚ ਗਰਮੀ ਅੱਤ ਦੀ ਪੈ ਰਹੀ ਹੈ ਉੱਥੇ ਅਸੀਂ ਸਾਉਣ ਵਰਗਾ ਮਹੀਨਾ ਮੈਲਬਨ ਦੇ ਸ਼ਹਿਰ ਵਿੱਚ ਮਾਣ ਰਹੇ ਹਾਂ ਪਲੈਂਟੀ ਵੈਲੀ ਦੀਆਂ ਖੂਬਸੂਰਤ ਵਾਦੀਆਂ ਵਿੱਚ ਜਿੱਥੇ ਪੰਜਾਬਣਾ ਤੀਆਂ ਦੇ ਮੇਲੇ ਮਨਾ ਰਹੀਆਂ ਨੇ ਉੱਥੇ ਕੰਮ ਤੋਂ ਘਰ ਘਰ ਨੂੰ ਕੰਮ ਜਾਂਦਿਆਂ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ ਸਾਡਾ ਤੁਹਾਡਾ ਸਾਥ ਇਹਨਾਂ ਗੱਲਾਂ ਦਾ ਹੈ ਅਤੇ ਗੱਲਾਂ 'ਚੋਂ ਗੱਲ ਦੇ ਵਿੱਚ ਹਰ ਅਸੀਂ ਉਹ ਗੱਲ ਕਰਨੀ ਚਾਹੁੰਦੇ ਹਾਂ ਜੋ ਅਸੀਂ ਪਰਿਵਾਰ 'ਚ ਬਹਿ ਕੇ ਕਰ ਸਕਦੇ ਹਾਂ ਗੱਲਾਂ ਜੋ ਸਾਡੇ ਜ਼ਹਿਨ ਦੇ ਵਿੱਚ ਨੇ ਗੱਲਾਂ ਜੋ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਗੱਲਾਂ ਜੋ ਸਾਡੇ ਰਿਸ਼ਤਿਆਂ ਦੀਆਂ ਨੇ ਰਿਸ਼ਤਿਆਂ ਦੀਆਂ ਨਾਜੁਕ ਤੰਦਾਂ ਨੂੰ ਟੁੱਟਦਿਆਂ ਸਾਂਭਣ ਦੇ ਲਈ ਅਸੀਂ ਕੁਝ ਗੱਲਾਂ ਕਰਾਂਗੇ ਅੱਜ ਰਿਸ਼ਤੇ ਕਿਸੇ ਨਾਲ ਵੀ ਹੋ ਸਕਦੇ ਨੇ ਪਰ ਅੱਜ ਕੱਲ੍ਹ ਸੰਵਾਦ ਸਾਡੇ ਆਪਸੀ ਰਿਸ਼ਤਿਆਂ ਦਾ ਜ਼ਿਆਦਾ ਹੈ ਸਾਡੇ ਬੱਚਿਆਂ ਦੇ ਰਿਸ਼ਤਿਆਂ ਦਾ ਜ਼ਿਆਦਾ ਹੈ ਅਤੇ ਬੱਚੇ ਆਪਣੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਇਹ ਰਿਸ਼ਤਿਆਂ ਨੂੰ ਕਿਵੇਂ ਸਾਂਭਦੇ ਨੇ ਇਹਦੇ ਬਾਰੇ ਗੱਲ ਕਰਾਂਗੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ 0940 04 11 ਜਾਂ ਫਿਰ ਮੈਨੂੰ SMS ਵੀ ਕਰ ਸਕਦੇ ਹੋ ਸਾਡੇ ਸਟੂਡੀਓ ਦਾ ਨੰਬਰ ਹੈ 0468 277 886 0468 277 886 ਦੇ ਉੱਤੇ ਤੁਸੀਂ ਮੈਨੂੰ ਸੁਨੇਹਾ ਲਾ ਸਕਦੇ ਹੋ ਬਿਕਰਮ ਸੇਖੋਂ ਬਿੱਕੀ ਸਿੰਘ ਦੇ ਫੇਸਬੁੱਕ ਪੇਜ 'ਤੇ ਵੀ ਸੁਨੇਹਾ ਲਾ ਸਕਦੇ ਹੋ ਪਹਿਲਾਂ ਨਾਂ ਉਸ ਰੱਬ ਦਾ ਜਿਸ ਦਾ ਜ਼ੋਰ ਜਵਾਬ ਕੋਈ ਨਾ ਜਿਸ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾ ਹਿਸਾਬ ਵੀ ਕੋਈ ਨਾ ਵੇਖਣ ਸੁਣਨ ਵਾਲਿਆਂ ਦੀ ਖੈਰ ਮੰਗਦਾ ਨਾਲੇ ਕਰਾਂ ਅਰਦਾਸ ਸਰਬਤ ਦੇ ਭਲੇ ਦੀ

ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਬਦ ਤੁਸੀਂ ਸੁਣਿਆ ਜ਼ਿੰਦਗੀ ਜਿਉਣ ਦੇ ਵਿਚਾਰ ਇਹ ਸ਼ਬਦ ਫਿਲਮ ਨਾਨਕ ਸ਼ਾਹ ਫਕੀਰ ਦੇ ਵਿੱਚ ਸੀਗਾ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਅਰਬਨ ਪੈਟਰਨ ਗੈਲੀਅਨ ਸਿਟੀ ਪਲੈਨਿੰਗ ਅਤੇ ਡਿਜ਼ਾਈਨ ਦੀ ਇੱਕ ਬੁੱਕ ਹੈ ਇਸ ਕਿਤਾਬ ਦੇ ਵਿੱਚ ਜਿੱਥੇ ਸ਼ਹਿਰਾਂ ਦੀ ਬਣਤਰ ਫਾਰਮੇਸ਼ਨ ਦੀ ਗੱਲ ਹੈ ਉੱਥੇ ਸਾਡੇ ਆਪਸੀ ਰਿਸ਼ਤੇ ਖਾਸ ਤੌਰ 'ਤੇ ਉਦੋਂ ਦੀ ਗੱਲ ਹੈ ਜਦੋਂ ਇਨਸਾਨ ਜੰਗਲਾਂ ਦੇ ਵਿੱਚ ਰਹਿੰਦਾ ਸੀ ਕਹਾਣੀ ਇੱਥੋਂ ਸ਼ੁਰੂ ਹੁੰਦੀ ਹੈ ਕਿ ਮਰਦ ਅਤੇ ਔਰਤ ਦਾ ਸੁਮੇਲ ਕੁਦਰਤੀ ਤੌਰ 'ਤੇ ਸਾਂਝਾ ਹੈ ਪਰ ਮੰਨਿਆ ਜਾਂਦਾ ਹੈ ਕਿ ਦੋਵੇਂ ਵੱਖੋ ਵੱਖਰੇ ਨੇ ਗੱਲ ਸਮਝਣ ਦੇ ਲਈ ਜੇ ਇੱਦਾਂ ਸਮਝ ਲਈਏ ਕਿ ਸ਼ਾਇਦ ਔਰਤ ਕਿਸੇ ਹੋਰ ਗ੍ਰਹਿ ਤੋਂ ਆਈ ਹੈ ਅਤੇ ਮਰਦ ਕਿਸੇ ਹੋਰ ਗ੍ਰਹਿ ਤੋਂ ਆਏ ਨੇ ਅਤੇ ਉਹਨਾਂ ਦਾ ਸੁਮੇਲ ਧਰਤੀ 'ਤੇ ਹੋਇਆ ਹੈ ਮੈਂ ਉਸ ਕਿਤਾਬ ਦਾ ਜ਼ਿਕਰ ਇਸ ਕਰਕੇ ਕੀਤਾ ਕਿ ਅੱਜ ਜਿੰਨਾ ਵੱਡੇ ਸ਼ਹਿਰਾਂ ਦੇ ਵਿੱਚ ਅਸੀਂ ਰਹਿੰਦੇ ਹਾਂ ਉੱਚੀਆਂ ਇਮਾਰਤਾਂ ਖੂਬਸੂਰਤ ਬਿਲਡਿੰਗਾਂ ਸਾਡੀ ਤਰੱਕੀ ਦੀਆਂ ਬੁਲੰਦੀਆਂ ਦੱਸਦੀਆਂ ਨੇ ਪਰ ਸਾਡੇ ਆਪਸੀ ਰਿਸ਼ਤੇ ਜੋ ਗੈਲੀਅਨ ਦੀ ਉਸ ਕਿਤਾਬ ਦੇ ਵਿੱਚ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਸਮਝਣ ਦੀ ਕੋਸ਼ਿਸ਼ ਕੀਤੀ ਗਈ ਸ਼ਾਇਦ ਅਜੇ ਵੀ ਉੱਦਾਂ ਦੇ ਨੇ ਅਸੀਂ ਜੰਗਲਾਂ 'ਚ ਰਹਿੰਦੇ ਸੀ ਗੁਫਾਵਾਂ 'ਚ ਰਹਿੰਦੇ ਸੀ ਅਤੇ ਆਮ ਤੌਰ 'ਤੇ ਮਰਦ ਸਰੀਰਕ ਤੌਰ 'ਤੇ ਤਾਕਤਵਰ ਹੁੰਦੇ ਸਨ ਘਰੋਂ ਸ਼ਿਕਾਰ ਲਈ ਨਿਕਲਦੇ ਔਰਤਾਂ ਪਰਿਵਾਰ ਸਾਂਭਦੀਆਂ ਪਿੱਛੇ ਰਹਿੰਦੀਆਂ ਗੁਫਾਵਾਂ 'ਚ ਰਹਿੰਦੀਆਂ ਖਾਣਾ ਬਣਾਉਂਦੀਆਂ ਕੰਮਕਾਜ ਕਰਦੇ ਸਦੀਆਂ ਤੱਕ ਇਹ ਕਾਰਵਾਈ ਚੱਲਦੀ ਰਹੀ ਅੱਜ ਵੀ ਚੱਲਦੀ ਹੈ ਰੰਗ ਰੂਪ ਬਦਲ ਗਿਆ ਹੈ ਪਰ ਇਹਦੇ ਨਾਲ ਮਨੁੱਖ ਦੀ ਦਿਮਾਗੀ ਵਿਕਸਿਤ ਸਰੀਰਕ ਬਣਤਰ ਉਸ ਹਿਸਾਬ ਨਾਲ ਹੁੰਦੀ ਰਹੀ ਮਰਦ ਘਰੋਂ ਬਾਹਰ ਨਿਕਲਦੇ ਢਾਣੀਆਂ ਬਣਾ ਕੇ ਜਾਂਦੇ ਕਿੱਦਾਂ ਰਹਿਣਾ ਆ ਕਿੱਦਾਂ ਲੋਕਾਂ ਦੇ ਵਿੱਚ ਮਿਲਣਾ ਆ ਕਿੱਦਾਂ ਸ਼ਿਕਾਰ ਨੂੰ ਕਾਬੂ ਕਰਨਾ ਆ ਕੋਈ ਕਮਜ਼ੋਰ ਹੁੰਦਾ ਉਹਨੂੰ ਰਾਹ 'ਚ ਛੱਡ ਜਾਂਦੇ ਉਹਨਾਂ ਦੇ ਰਸਤੇ 'ਚ ਪੀਣ ਵਾਲਾ ਪਾਣੀ ਸਾਂਭ ਕੇ ਰੱਖਦਾ ਹੌਲੀ ਹੌਲੀ ਉੱਥੇ ਮੱਝਾਂ ਲੱਗਣਾ ਸ਼ੁਰੂ ਹੋ ਗਿਆ ਕਦੀ ਕੋਈ ਸ਼ਾਮ ਨੂੰ ਆ ਜਾਂਦਾ ਕਦੀ ਕੋਈ ਫਲ ਫਰੂਟ ਰੱਖ ਜਾਂਦਾ ਕੋਂਦੇ ਜਾਂਦੇ ਉਹ ਕੁੱਟਿਕ ਜਾਂਦੇ ਕਦੀ ਕਦੀ ਉਹ ਅੱਗੇ ਜਾਣ ਦਾ ਮਾਸ ਸ਼ਿਕਾਰ ਕੀਤਾ ਲੁੱਟ ਕੇ ਉੱਥੇ ਛੱਡ ਜਾਂਦੇ ਕੁਛ ਭੁੰਨ ਕੇ ਖਾ ਜਾਂਦੇ ਕੁਛ ਅੱਗੇ ਚੱਲ ਜਾਂਦੇ ਇਸ ਤਰ੍ਹਾਂ ਮਰਦਾਂ ਦਾ ਕੁਛ ਥਾਵਾਂ ਨਾਲ ਰਿਸ਼ਤਾ ਕੁਛ ਜਗ੍ਹਾ ਨਾਲ ਰਿਸ਼ਤਾ ਕੁਛ ਆਪਣਾ ਸੰਬੰਧ ਵੱਖੇ ਅਤੇ ਘਰ ਪਰਿਵਾਰ ਨਾਲ ਰਿਸ਼ਤਾ ਵੱਖ ਰੂਪ ਲੈਂਦਾ ਹੈ ਸਵੇਰ ਦਾ ਮਰਦ ਘਰੋਂ ਗਿਆ ਸ਼ਾਮ ਤੱਕ ਔਰਤ ਉਡੀਕਦੀ ਪਤਾ ਨਹੀਂ ਵਾਪਸ ਆਉਣਾ ਕਿ ਨਹੀਂ ਆਉਣਾ ਪਤਾ ਨਹੀਂ ਇੱਥੋਂ ਗਿਆ ਕਿ ਹਵਾ ਹੋ ਗਿਆ ਇਸ ਕਰਕੇ ਸਮੂਹ ਪਰਿਵਾਰ ਕਬੀਲੇ ਬਣੇ ਅਤੇ ਸਾਡੀ ਸਾਂਝ ਆਪਸੀ ਰਿਸ਼ਤਿਆਂ ਦੇ ਨਾਲ ਨਾਲ ਆਪਣੇ ਪਰਿਵਾਰਾਂ ਗਲੀ ਮੁਹੱਲੇ ਚੌਂਕ ਬਰਾਦਰੀ ਕਈਆਂ ਨਾਲ ਹੋ ਗਈ ਪਰ ਅੱਜ ਮੈਂ ਗੱਲ ਖਾਸ ਕਰਨੀ ਹੈ ਉਹ ਰਿਸ਼ਤੇ ਜਿਹੜੇ ਸਾਡੇ ਆਪਸ ਦੇ ਵਿੱਚ ਹੁੰਦੇ ਨੇ ਉਹ ਰਿਸ਼ਤੇ ਜੋ ਕਿ ਯੁੱਗ ਵਿੱਚ ਸ਼ਾਇਦ ਔਰਤ ਅਤੇ ਮਰਦ ਦਾ ਇੱਕ ਪਵਿੱਤਰ ਰਿਸ਼ਤਾ ਹੁੰਦਾ ਹੈ ਉਸ ਪਵਿੱਤਰ ਰਿਸ਼ਤੇ ਦੇ ਵਿੱਚ ਇਸ ਅਜੋਕੀ ਭੱਜ ਨੱਠ ਦੀ ਜ਼ਿੰਦਗੀ 'ਚ ਤ੍ਰਿੜਾਂ ਕਿਉਂ ਆ ਗਈਆਂ ਨੇ ਅੱਜ ਪੰਜਾਬੀ ਪਰਿਵਾਰ ਜੇ ਆਸਟ੍ਰੇਲੀਆ ਦੇ ਜਾਂ ਦੁਨੀਆ ਦੇ ਖੂਬਸੂਰਤ ਸ਼ਹਿਰ ਵਿੱਚ ਰਹਿ ਰਹੇ ਨੇ ਪਰ ਅੰਦਰ ਖਾਤੇ ਪਰਿਵਾਰਾਂ ਦੇ ਵਿੱਚ ਤਣਾਓ ਹੈ ਅਸੀਂ ਡਰ ਰਹੇ ਹਾਂ ਅਤੇ ਖਾਸ ਕਰਕੇ ਬੱਚਿਆਂ ਦੇ ਰਿਸ਼ਤਿਆਂ ਨੂੰ ਲੈ ਕੇ ਵੀ ਡਰ ਰਹੇ ਹਾਂ ਕੀ ਅਸੀਂ ਆਪਣੀ ਸੋਚ ਜੋ ਹਜ਼ਾਰਾਂ ਸਾਲ ਪਹਿਲਾਂ ਸਾਡੇ ਮਨਾਂ ਵਿੱਚ ਵਿਕਸਿਤ ਹੋਈ ਉੱਦਾਂ ਦੀ ਰੱਖਣੀ ਹੈ ਜਾਂ ਵਕਤ ਦੀ ਕਸੋਟੀ 'ਤੇ ਰੱਖਦਿਆਂ ਹੋਇਆ ਸੋਚ ਨੂੰ ਬਦਲਣਾ ਆ ਇਹ ਸਾਡਾ ਨਿਰਣਾ ਆਪਣੇ ਆਪ ਨਾਲ ਹੋਣਾ ਚਾਹੀਦਾ ਹੈ ਰਿਸ਼ਤਿਆਂ ਦੀ ਤੰਦ ਬੜੀ ਨਾਜ਼ੁਕ ਹੁੰਦੀ ਹੈ ਅਤੇ ਇਸ ਨਾਜ਼ੁਕ ਤੰਦ ਦੇ ਵਿੱਚ ਸਾਡਾ ਸੰਬੰਧ ਇੱਕ ਦੂਜੇ ਨਾਲ ਕਿੱਥੋਂ ਤੱਕ ਜਾਣਾ ਹੈ ਇਸ ਦੀਆਂ ਗੱਲਾਂ ਸਾਨੂੰ ਹੌਲੀ ਹੌਲੀ ਸਮਝ ਆਉਂਦੀਆਂ ਨੇ ਕੁਦਰਤੀ ਗੱਲ ਹੈ ਕਿ ਅਸੀਂ ਆਪਣੇ ਕੁੜੀਆਂ ਦੀ ਪਰਵਰਿਸ਼ ਹੋਰ ਤਰ੍ਹਾਂ ਕਰਦੇ ਹਾਂ ਅਤੇ ਮੁੰਡਿਆਂ ਦੀ ਪਰਵਰਿਸ਼ ਹੋਰ ਤਰ੍ਹਾਂ ਕਰਦੇ ਹਾਂ ਮਾਂ ਪੁੱਤ
ਦਾ ਰਿਸ਼ਤਾ ਕੁਝ ਹੋਰ ਏ ਪਿਓ ਧੀ ਦਾ ਰਿਸ਼ਤਾ ਕੁਝ ਹੋਰ ਏ ਪਿਓ ਪੁੱਤ ਦਾ ਰਿਸ਼ਤਾ ਕੁਝ ਹੋਰ ਏ ਮਾਂ ਧੀ ਦਾ ਰਿਸ਼ਤਾ ਕੁਝ ਹੋਰ ਏ ਪਰ ਜਦੋਂ ਇਹ ਧੀ ਕਿਸੇ ਦੀ ਨਹੁੰ ਬਣ ਕੇ ਜਾਂਦੀ ਏ ਉਹ ਰਿਸ਼ਤਾ ਬਿਲਕੁਲ ਬਦਲ ਜਾਂਦਾ ਹੈ ਜਦੋਂ ਕੋਈ ਸਾਥਣ ਬਣ ਕੇ ਆਪਣੇ ਪਤੀ ਦੇ ਘਰ ਆਉਂਦੀ ਏ ਉਹਦਾ ਰਿਸ਼ਤਾ ਬਦਲ ਜਾਂਦਾ ਹੈ ਪਤੀ ਦਾ ਰਿਸ਼ਤਾ ਜਿਹੜਾ ਪੁੱਤ ਹੁੰਦਾ ਹੈ ਉਹਦਾ ਰਿਸ਼ਤਾ ਬਦਲ ਜਾਂਦਾ ਹੈ ਅਤੇ ਕਈ ਵਾਰ ਇਹ ਰਿਸ਼ਤੇ ਬਣਦੇ ਟੁੱਟਦੇ ਨਾਜ਼ੁਕ ਤੌਰ ਤੋਂ ਨਿਕਲਦੇ ਹਾਂ ਤੰਦਾਂ ਟੁੱਟਦੀਆਂ ਨੇ ਤੰਦਾਂ ਟੁੱਟ ਜਾਂਦੀਆਂ ਨੇ ਅਸੀਂ ਉਸ ਨਾਲ ਫਿਕਰਾਂ 'ਚ ਗੁਆਚਦੇ ਹਾਂ ਅਤੇ ਗੱਲ ਕਿੱਥੋਂ ਕਿੱਥੋਂ ਤੱਕ ਜਾਂਦੀ ਹੈ ਤੁਸੀਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਅਸੀਂ ਆਪਣੇ ਬੱਚਿਆਂ ਨੂੰ ਮਹਿੰਗੇ ਮਹਿੰਗੇ ਸਕੂਲਾਂ 'ਚ ਪੜ੍ਹਾਉਂਦੇ ਹਾਂ ਮੋਟੀਆਂ ਫੀਸਾਂ ਦਿੰਦੇ ਹਾਂ ਵਿੱਤੋਂ ਬਾਹਰ ਹੋ ਕੇ ਐਜੂਕੇਸ਼ਨ ਦਿੰਦੇ ਹਾਂ ਪ੍ਰਾਈਵੇਟ ਸਕੂਲ 'ਚ ਪੜ੍ਹਾਉਣਾ ਆ ਕੈਥੋਲਿਕ ਪੜ੍ਹਾਉਣਾ ਆ ਅਸੀਂ ਸਰਕਾਰੀ ਸਕੂਲ 'ਚ ਪੜ੍ਹਾਉਣ ਤੋਂ ਡਰਦੇ ਹਾਂ ਭਾਈਚਾਰੇ ਵਿੱਚ ਬੱਚਿਆਂ ਦੇ ਉੱਤੇ ਸੰਜੀਦਾ ਹੋਣਾ ਕੁਦਰਤੀ ਗੱਲ ਏ ਅਸੀਂ ਬੱਚਿਆਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਪਾਉਂਦੇ ਹਾਂ ਉਹਨਾਂ ਵਿੱਚ ਕਲਾਤਮਕ ਵਿਰਸੇ ਦੀ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਆਪਣੀ ਬੋਲੀ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇ ਅਸੀਂ ਹਿਸਾਬ ਕਿਤਾਬ ਲਾ ਕੇ ਵੇਖੀਏ ਅਸੀਂ ਇੱਕ ਬੱਚੇ 'ਤੇ ਆਪਣਾ ਕਿੰਨਾ ਪੈਸਾ ਖਰਚਦੇ ਹਾਂ ਕਿੰਨਾ ਐਨਰਜੀ ਵਰਤ ਖਰਚਦੇ ਹਾਂ ਕਿੰਨੇ ਸੀਮਿਤ ਸਰੋਤਾਂ ਦੇ ਨਾਲ ਸਭ ਕੁਛ ਉਹਨਾਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਪਰ ਨਾਲੋਂ ਨਾਲ ਇੱਕ ਚੰਗੀ ਜਾਣਕਾਰੀ ਐਜੂਕੇਸ਼ਨ ਸਿੱਖਿਆ ਰਵਾਇਤ ਉਹ ਰਿਸ਼ਤੇ ਦੀ ਸ਼ਾਇਦ ਅਸੀਂ ਬਹੁਤ ਘੱਟ ਦਿੰਦੇ ਹਾਂ ਸ਼ਾਇਦ ਸਾਨੂੰ ਵੀ ਇਹਦੇ ਬਾਰੇ ਜਾਣਕਾਰੀ ਬਹੁਤ ਘੱਟ ਹੁੰਦੀ ਹੈ ਸ਼ਾਇਦ ਅਸੀਂ ਉਹ ਜਾਣਕਾਰੀ ਇੱਕ ਸਮੂਹ ਪਰਿਵਾਰਾਂ 'ਚੋਂ ਇਕਲੌਤੇ ਘੁਰਨਿਆਂ ਵਰਗੇ ਕਮਰਿਆਂ ਵਿੱਚ ਰਹਿ ਕੇ ਬੱਚੇ ਪਾਲਦੇ ਹਾਂ ਪ੍ਰਾਈਵੇਸੀ ਦੇ ਇਸ਼ੂ ਨੂੰ ਸਾਹਮਣੇ ਰੱਖ ਕੇ ਅਸੀਂ ਗੱਲਾਂ ਬਾਤੋਂ ਵੀ ਦੂਰ ਹਟ ਜਾਂਦੇ ਹਾਂ ਸ਼ਾਇਦ ਪੀੜ੍ਹੀਆਂ ਦਰ ਪੀੜ੍ਹੀਆਂ ਸਾਡੇ ਵਿੱਚ ਵਿੱਥ ਵੱਧਦੀ ਜਾਂਦੀ ਹੈ ਅਤੇ ਅਸੀਂ ਇਹਨਾਂ ਰਿਸ਼ਤਿਆਂ ਦੇ ਵਿੱਚ ਬੱਚਿਆਂ ਨੂੰ ਰਿਸ਼ਤਿਆਂ ਦੀ ਸਾਂਭ ਸੰਭਾਲ ਬਾਰੇ ਪਤਾ ਨਹੀਂ ਕੋਈ ਜਾਣਕਾਰੀ ਦਿੰਦੇ ਹਾਂ ਕੋਈ ਕੋਰਸ ਕਰਾਉਂਦੇ ਹਾਂ ਕੋਈ ਐਜੂਕੇਸ਼ਨ ਲੈ ਕੇ ਦਿੰਦੇ ਹਾਂ ਕਿਸੇ ਐਕਟੀਵਿਟੀ 'ਚ ਪਾਉਂਦੇ ਹਾਂ ਕਿ ਨਹੀਂ ਪਾਉਂਦੇ ਪਰ ਉਹ ਗੱਲ ਹੌਲੀ ਹੌਲੀ ਅੱਗੇ ਇਸੇ ਤਰ੍ਹਾਂ ਵੱਧਦੀ ਹੈ ਮੁੰਡੇ ਕੁੜੀਆਂ ਜਵਾਨ ਹੁੰਦੇ ਨੇ ਜੇ ਅਸੀਂ ਗੱਲ ਇਹ ਕਰੀਏ ਤੇ ਛੋਟਾ ਜਿਹਾ ਪੁੱਤ ਹੁੰਦਾ ਮਾਂ ਦਾ ਮਾੜੀ ਜਿਹੀ ਸੱਟ ਲੱਗ ਜੇ ਤਾਂ ਮਾਂ ਕਿੰਨੇ ਪਿਆਰ ਨਾਲ ਕਰਦੀ ਹੈ ਹਾਏ ਮੇਰੇ ਪੁੱਤ ਨੂੰ ਸੱਟ ਲੱਗ ਗਈ ਗਰਮ ਦੁੱਧ ਕਰਕੇ ਦਿੰਦੀ ਹੈ ਪੌਣਾ ਗਰਮ ਕਰਕੇ ਤਵੇ 'ਤੇ ਰੱਖ ਕੇ ਅਸੀਂ ਮੱਥੇ ਦੇ ਉੱਤੇ ਲੱਗੀ ਸੱਟ ਨੂੰ ਸੇਕ ਦਿੰਦੇ ਹਾਂ ਮਾਵਾਂ ਦਾ ਪੁੱਤ ਨਾਲ ਰਿਸ਼ਤਾ ਬੜਾ ਡੂੰਘਾ ਹੈ ਪੁੱਤ ਇਹ ਗੱਲ ਮਹਿਸੂਸ ਕਰਦੇ ਨੇ ਹੌਲੀ ਹੌਲੀ ਜਦੋਂ ਬੱਚਾ ਵੱਡਾ ਹੁੰਦਾ ਜਵਾਨ ਹੁੰਦਾ ਹੈ ਮੈਂ ਸਮਝਦਾ ਕਿ ਬਹੁਤ ਘੱਟ ਮਾਵਾਂ ਬਹੁਤ ਘੱਟ ਮਾਂ ਪਿਓ ਹੋਣਗੇ ਜਿਨ੍ਹਾਂ ਨੇ ਜਵਾਨ ਹੋ ਰਹੇ ਬੱਚੇ ਵਿੱਚ ਆਉਂਦੀ ਤਬਦੀਲੀ ਬਾਰੇ ਕੋਈ ਗੱਲ ਕੀਤੀ ਹੋਵੇ ਆਸਟ੍ਰੇਲੀਆ ਵਰਗੇ ਮੁਲਕ ਦੇ ਵਿੱਚ ਵੀ ਜਿੱਥੇ ਗੱਲਬਾਤ ਕਰਨ ਦੀ ਖੁੱਲ੍ਹਿਆ ਇੱਕ ਪ੍ਰਾਈਵੇਸੀ ਦਾ ਪਰਿਵਾਰਾਂ ਦੇ ਵਿੱਚ ਅਜੀਬ ਜਿਹਾ ਰੂਲ ਮਸਲਾ ਵੀ ਹੈ ਪਰ ਫਿਰ ਵੀ ਸਾਡੇ ਬਹੁਤੇ ਪੰਜਾਬੀ ਪਰਿਵਾਰ ਕੱਚੀ ਉਮਰ ਦੇ ਜਵਾਨਾਂ ਨਾਲ ਬਹਿ ਕੇ ਸ਼ਾਇਦ ਗੱਲ ਬਹੁਤ ਘੱਟ ਕਰਦੇ ਹਾਂ ਅਸੀਂ ਬੱਚੇ ਦੇ ਅੰਦਰ ਆਉਂਦੀ ਕੁਦਰਤੀ ਤਬਦੀਲੀ ਨੂੰ ਜਿੱਥੇ ਕੁੜੀ ਅਤੇ ਮੁੰਡਾ ਇੱਕ ਦੂਜੇ ਵੱਲ ਆਕਰਸ਼ਿਤ ਹੁੰਦੇ ਆ ਜੋ ਉਹਨਾਂ ਦੀਆਂ ਭਾਵਨਾਵਾਂ ਬਦਲਦੀਆਂ ਨੇ ਮੁੰਡੇ ਮੁੰਡਿਆਂ ਨਾਲ ਖੇਡਦੇ ਆ ਕੁੜੀ ਕੁੜੀਆਂ ਨਾਲ ਖੇਡਦੇ ਆ ਕੁੜੀ ਮੁੰਡਾ ਛੋਟੇ ਆਪਸ ਖੇਡਦੇ ਆ ਪਰ ਜਿਉਂ ਜਿਉਂ ਉਹ ਉਮਰ ਵੱਲ ਵੱਧਦੇ ਆ ਉਹਨਾਂ ਦੇ ਆਪਸੀ ਰਿਸ਼ਤਿਆਂ ਵਿੱਚ ਇੱਕ ਅਜੀਬ ਜਿਹੀ ਦੂਰੀ ਪੈ ਜਾਂਦੀ ਹੈ ਅਤੇ ਉਹ ਦੂਰੀ ਅਸੀਂ ਆਪਣੀਆਂ ਰਵਾਇਤਾਂ ਪੁਰਾਣੇ ਗੀਤਾਂ ਬੋਲਾਂ ਰਾਹੀਂ ਆਪਣੇ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਆਪਣੀਆਂ ਧੀਆਂ ਨੂੰ ਵੱਖ ਨਜ਼ਰੀਏ ਤੋਂ ਰੱਖਦੇ ਹਾਂ ਮੁੰਡਿਆਂ ਤੋਂ ਕਤਰਾਉਣ ਦੀ ਗੱਲ ਕਰਦੇ ਹਾਂ ਉਹਨਾਂ 'ਤੇ ਜ਼ਿਆਦਾ ਨਜ਼ਰ ਰੱਖਦੇ ਹਾਂ ਅਤੇ ਕਈ ਵਾਰੀ ਅਸੀਂ ਅਕਸਰ ਮੁੰਡਿਆਂ ਨੂੰ ਖੁੱਲ੍ਹ ਵੀ ਦੇ ਦਿੰਦੇ ਹਾਂ ਇਸ ਗੱਲ ਨੂੰ ਵਿਚਾਰਨਾ ਚੰਗਾ ਜਾਂ ਮਾੜਾ ਇਹ ਕਿਸੇ ਇੱਕ ਦੇ ਰਿਸ਼ਤੇ 'ਤੇ ਨਿਰਭਰ ਕਰ ਸਕਦਾ ਆ ਮੈਂ ਨਹੀਂ ਸਮਝਦਾ ਕਿ ਅਸੀਂ ਇਸ ਨੂੰ ਨਿਰਣਾ ਕਰ ਸਕਦੇ ਹਾਂ ਕਿ ਆਹ ਕਿਸਮ ਦਾ ਵਰਤਾਰਾ ਵਧੀਆ ਹੁੰਦਾ ਅਤੇ ਆ ਨਹੀਂ ਪਰ ਸਵਾਲ ਇੱਥੇ ਇਹ ਹੈ ਵੀ ਅਸੀਂ ਸੰਜੀਦਾ ਇਸ ਬਾਰੇ ਅਵੇਅਰ ਹਾਂ ਇਸ ਬਾਰੇ ਅਸੀਂ ਫਿਕਰਮੰਦ ਹੈਗੇ ਹਾਂ ਕਿ ਸਾਨੂੰ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਹੈ ਮੈਨੂੰ ਲੱਗਦਾ ਕਿ ਮੁੰਡਿਆਂ ਨੂੰ ਵੀ ਚੰਗੀ ਸਿੱਖਿਆ ਦੀ ਲੋੜ ਹੈ ਮੈਨੂੰ ਇਹ ਵੀ ਲੱਗਦਾ ਕਿ ਇੱਥੇ ਕੁੜੀਆਂ ਨੂੰ ਵੀ ਚੰਗੀ ਸਿੱਖਿਆ ਦੀ ਲੋੜ ਹੈ
ਕੁੜੀਆਂ ਮੁੰਡਿਆਂ ਦੇ ਰਿਸ਼ਤੇ ਦੇ ਉੱਤੇ ਚੰਗੀ ਸਿੱਖਿਆ ਦੀ ਲੋੜ ਹੈ ਤੇ ਮੈਂ ਵੀ ਸਮਝਦਾ ਕਿ ਇਹ ਲੋੜ ਇਹ ਜ਼ਰੂਰਤ ਸਾਡੇ ਅਜੋਕੇ ਯੁੱਗ ਦੀ ਨਹੀਂ ਇਹ ਜ਼ਰੂਰਤ ਕਈ ਵਰਿਆਂ ਕਈ ਸਾਲਾਂ ਦੀ ਹੈ ਤੇ ਜਿਹਨੂੰ ਸ਼ਾਇਦ ਅਸੀਂ ਬੇਧਿਆ ਨਾ ਕਰ ਰੱਖਿਆ ਹੈ ਜੀ ਹਾਂ ਕੰਮਾਂ 'ਚ ਝੰਬੇ ਆਸਟ੍ਰੇਲੀਆ ਵਾਸੀ ਜਦੋਂ ਇਹਨਾਂ ਰਿਸ਼ਤਿਆਂ ਬਾਰੇ ਸੋਚਦੇ ਨੇ ਗਵਾਚਦੇ ਨੇ ਤੇ ਅਕਸਰ ਸਾਡਾ ਮਸਲਾ ਉਦੋਂ ਸਿਰ 'ਤੇ ਪੈਂਦਾ ਹੈ ਜਦੋਂ ਗੱਲ ਬਹੁਤ ਉੱਤੋਂ ਨਿਕਲ ਜਾਂਦੀ ਹੈ ਅਕਸਰ ਸਾਡਾ ਫਿਕਰ ਉਦੋਂ ਪੈਂਦੀ ਹੈ ਜਦੋਂ ਸਾਨੂੰ ਲੱਗਦਾ ਕਿ ਸਾਡੇ ਬੱਚੇ ਹੁਣ ਸਾਡੀ ਪਹੁੰਚ ਤੋਂ ਬਾਹਰ ਹੋ ਗਏ ਆਸਟ੍ਰੇਲੀਆ ਵਰਗੇ ਬਹੁ ਕੌਮੀ ਬਹੁ ਸੱਭਿਆਚਾਰਕ ਮੁਲਕ ਦੇ ਵਿੱਚ ਸਭ ਤੋਂ ਵੱਡਾ ਚੁਣੌਤੀ ਸਾਡੇ ਪੰਜਾਬੀ ਪਰਿਵਾਰਾਂ ਵਿੱਚ ਇਹ ਵੀ ਹੈ ਕਿ ਮੁੰਡੇ ਕੁੜੀਆਂ ਰਿਸ਼ਤੇ ਕਿੱਦਾਂ ਦੇ ਲੋਕਾਂ ਨਾਲ ਰੱਖਦੇ ਆ ਅਸੀਂ ਕੁੜੀਆਂ ਮੁੰਡਿਆਂ ਦੇ ਬਾਹਰਲੇ ਭਾਈਚਾਰੇ ਨਾਲ ਰਿਸ਼ਤੇ ਨੂੰ ਲੁਕੋ ਕੇ ਰੱਖਦੇ ਹਾਂ ਅਸੀਂ ਆਪਣੇ ਬੱਚਿਆਂ ਦੇ ਔਗਣ ਲੁਕੋ ਕੇ ਰੱਖਦੇ ਹਾਂ ਅਤੇ ਜਦੋਂ ਗੱਲ ਹੱਦੋਂ ਵੱਧ ਨਿਕਲ ਜਾਂਦੀ ਹੈ ਫਿਰ ਅਸੀਂ ਫਿਕਰਮੰਦ ਹੋ ਕੇ ਰਿਸ਼ਤੇ ਜੋੜਨ ਦੀ ਬਜਾਏ ਤੁੜਾਉਣ ਵੱਲ ਤੁਰ ਪੈਂਦੇ ਹਾਂ ਜੀ ਹਾਂ ਇਹੋ ਜਿਹੀ ਗੱਲ ਅਸੀਂ ਕਰਾਂਗੇ ਅਤੇ ਅੱਜ ਦੀ ਇਸ ਗੱਲਬਾਤ ਦੀ ਇਹ ਜੋ ਭੂਮਿਕਾ ਮੈਂ ਤੁਹਾਡੇ ਸਾਹਮਣੇ ਰੱਖੀ ਹੈ ਉਸ ਭੂਮਿਕਾ ਦਾ ਮਕਸਦ ਇਹੀ ਸੀ ਕਿ ਅਸੀਂ ਸਤੰਦ ਨੂੰ ਕਿਵੇਂ ਫੜਨਾ ਹੈ ਜਿੰਦੂਆ ਆਸਟ੍ਰੇਲੀਅਨ ਜ਼ਿੰਦਗੀ ਦਾ ਸੱਚ ਇਸ ਗੀਤ ਰਾਹੀਂ ਅਤੇ ਇਹ ਮੁੰਡਿਆਂ ਦੀ ਸੰਘਰਸ਼ ਦੀ ਕਹਾਣੀ ਨਹੀਂ ਇਹ ਜਿੰਦੂਆ ਕੋਈ ਵੀ ਹੈ ਸਾਡਾ ਪੁੱਤ ਵੀ ਹੈ ਅਸੀਂ ਆਪ ਵੀ ਹਾਂ ਅਤੇ ਸਾਡੇ ਪੁੱਤ ਜੋ ਬਾਹਰਲੇ ਮੁਲਕਾਂ 'ਚ ਕਰਦੇ ਨੇ ਉਹਨਾਂ ਬਾਰੇ ਵੀ ਹੈ

ਜਿੰਦੂਆ ਸਾਡੀ ਜ਼ਿੰਦਗੀ ਹੈ ਜਿੰਦੂਆ ਸਾਡੀਆਂ ਕਮਾਈਆਂ ਦੇ ਸਾਧਨ ਹੈ ਦਮਾ ਦਮ ਮਸਤ ਕਲੰਦਰ ਫਿਲਮ ਦਾ ਗੀਤ ਆਸਟ੍ਰੇਲੀਆ 'ਚ ਹੀ ਫਿਲਮਾਇਆ ਗਿਆ ਉਹਨਾਂ ਕਲਾਕਾਰਾਂ ਨੇ ਪਰ ਗੀਤ ਬੋਲ ਆਰਫ ਲੋਹਾਰ ਨੇ ਸੁਰੀਲੀ ਆਵਾਜ਼ ਦੇ ਵਿੱਚ ਸਾਡੀਆਂ ਪੀੜਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਰਿਸ਼ਤਿਆਂ ਦੇ ਉੱਤੇ ਇੱਕ ਬਹੁਤ ਚਰਚਿਤ ਬੁੱਕ ਅਕਸਰ ਜ਼ਿਕਰ ਹੁੰਦਾ ਹੈ ਅਤੇ ਬਹੁਤ ਪੁਰਾਣੀ ਕਿਤਾਬ ਹੈ ਸ਼ਾਇਦ 1992 ਦੇ ਵਿੱਚ ਕਿਤਾਬ ਲਿਖੀ ਗਈ ਅਤੇ ਉਸ ਕਿਤਾਬ ਦੇ ਵਿੱਚ ਜੋ ਗੱਲਾਂ ਰਿਸ਼ਤਿਆਂ ਬਾਰੇ ਦੱਸੀਆਂ ਗਈਆਂ ਮੰਨ ਲਓ ਕਿ ਔਰਤ ਅਤੇ ਮਰਦ ਦੋ ਵੱਖ ਵੱਖ ਗ੍ਰਹਿਆਂ ਤੋਂ ਆਏ ਨੇ ਮੈਨ ਆਰ ਫਰੋਮ ਮਾਰਸ ਵਿਮਨ ਆਰ ਫਰੋਮ ਵੈਨਸ ਇਹ ਸੰਕਲਪ ਲੈ ਕੇ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਦੋਨੇ ਵੱਖ ਵੱਖ ਗ੍ਰਹਿਆਂ ਤੋਂ ਆਏ ਨੇ ਮਿਲਦੇ ਨੇ ਪਿਆਰ ਹੁੰਦਾ ਹੈ ਤਾਂ ਫਿਰ ਉਹ ਧਰਤੀ 'ਤੇ ਇਕੱਠੇ ਰਹਿਣ ਦਾ ਸੋਚਦੇ ਨੇ ਸਮਾਂ ਨਿਕਲਦਾ ਹੈ ਸਾਡੇ ਇਹ ਪਿਆਰ ਦੇ ਰਿਸ਼ਤਿਆਂ ਦੇ ਵਿੱਚ ਥੋੜ੍ਹਾ ਥੋੜ੍ਹਾ ਬਦਲਾਅ ਕਿਉਂ ਆਉਣਾ ਸ਼ੁਰੂ ਹੋ ਜਾਂਦਾ ਹੈ ਇਸ ਬਾਰੇ ਜੇ ਅਸੀਂ ਵੇਖਾਂਗੇ ਕਿ ਕਦੀ ਉਹ ਵੀ ਤਾਂ ਦਿਨ ਹੁੰਦੇ ਸੀ ਜਦੋਂ ਅਸੀਂ ਇੱਕ ਦੂਜੇ ਬਗੈਰ ਰਹਿੰਦੇ ਨਹੀਂ ਸਨ ਸਾਡੇ ਵੱਲ ਜਦ ਤੱਕਿਆ ਤੂੰ ਮੱਠਾ ਜਦ ਹੱਸਿਆ ਤੂੰ ਅੱਖਾਂ ਨੂੰ ਇੰਨਾ ਜਚਿਆ ਤੂੰ ਸਿੱਧਾ ਹੀ ਦਿਲ ਵਿੱਚ ਵਸਿਆ ਤੂੰ ਖੇਲ ਕੋਈ ਐਸਾ ਰਚਿਆ ਤੂੰ ਆਪਣਾ ਆਪ ਗਵਾ ਬੈਠੇ ਹੁਣ ਬਾਕੀ ਬਚਿਆ ਤੂੰ ਇਹ ਉਹ ਪਲ ਹੁੰਦੇ ਨੇ ਜਦੋਂ ਅਸੀਂ ਰਿਸ਼ਤਿਆਂ ਦੀਆਂ ਤੰਦਾਂ ਵਿੱਚ ਅਜੇ ਬੱਚੇ ਨਹੀਂ ਹੁੰਦੇ ਬਹੁਤ ਸਾਰੀ ਪੋਇਟਰੀ ਔਰਤ ਦੇ ਹੁਸਨ 'ਤੇ ਲਿਖੀ ਗਈ ਮਰਦਾਂ ਨੇ ਆਪਸੀ ਇਸ ਰਿਸ਼ਤੇ ਨੂੰ ਇਸ ਖਾਹਿਸ਼ ਨੂੰ ਇਸ ਇੱਛਾ ਨੂੰ ਬੜਾ ਵੱਡ ਪਾ ਕੇ ਵੱਡਾ ਕਰਕੇ ਦੱਸਿਆ ਪਰ ਅੱਜ ਕੱਲ੍ਹ ਜੋ ਵਟਸਐਪ ਦੇ ਉੱਤੇ ਪਤੀ ਪਤਨੀਆਂ ਦੇ ਆਪਸੀ ਚੁਟਕਲੇ ਆਉਂਦੇ ਨੇ ਜੋ ਰੀਲਾਂ ਦੇ ਫਿਲਮਾਂ ਦੇ ਵਿੱਚ ਅਸੀਂ ਇਹਨਾਂ ਰਿਸ਼ਤਿਆਂ ਦਾ ਮਜ਼ਾਕ ਉਡਾਉਂਦੇ ਹਾਂ ਅਤੇ ਜੋ ਆਲੇ ਦੁਆਲੇ ਭਾਈਚਾਰੇ ਵਿੱਚ ਵਾਪਰ ਰਿਹਾ ਜਿੰਨੀਆਂ ਤ੍ਰੇੜਾਂ ਸਾਡੇ ਇਹਨਾਂ ਰਿਸ਼ਤਿਆਂ ਵਿੱਚ ਆ ਰਹੀਆਂ ਨੇ ਉਹਨਾਂ ਤ੍ਰੇੜਾਂ ਦੇ ਕਾਰਨ ਉਹਨਾਂ ਤ੍ਰੇੜਾਂ ਦੇ ਵਿੱਚ ਜਿਹੜੀ ਸਾਡੀ ਸਿੱਖਿਆ ਆ ਉਹ ਕਿੱਥੇ ਆ ਉਹਦੀ ਗੱਲ ਕਰਦੇ ਹਾਂ ਮੈਂ ਗੱਲ ਕੀਤੀ ਸੀ ਇਸ ਕਿਤਾਬ ਦੀ ਕਿ ਔਰਤ ਅਤੇ ਮਰਦ ਇਕੱਠੇ ਤਾਂ ਰਹਿਣਾ ਚਾਹੁੰਦੇ ਆ ਔਰਤ ਅਤੇ ਮਰਦ ਦੇ ਵਿੱਚ ਸਾਂਝ ਵੀ ਬਹੁਤ ਆ ਅਤੇ ਔਰਤ ਅਤੇ ਮਰਦ ਬਿਲਕੁਲ ਵੱਖੋ ਵੱਖਰੇ ਵੀ ਨੇ ਜੌਨ ਗ੍ਰੇ ਦੀ ਇਸ ਕਿਤਾਬ ਦੇ ਵਿੱਚ ਮੁੱਖ ਮਕਸਦ ਔਰਤਾਂ ਅਤੇ ਮਰਦਾਂ ਦੀਆਂ ਮਨੋਵਿਗਿਆਨਕ ਅਤੇ ਭਾਵਨਕ ਅੰਤਰ ਨੂੰ ਸਮਝਣਾ ਹੈ ਸ਼ਾਇਦ ਸਾਡੇ ਪੰਜਾਬੀ ਸਮਾਜ ਦੇ ਵਿੱਚ ਇੱਦਾਂ ਦੀ ਟ੍ਰੇਨਿੰਗ ਨਹੀਂ ਕਿ ਅਸੀਂ ਮੁੰਡੇ ਅਤੇ ਕੁੜੀਆਂ ਦੇ ਆਪਸੀ ਰਿਸ਼ਤਿਆਂ ਦੇ ਸਾਈਕੋਲੋਜੀਕਲ ਸੰਬੰਧਾਂ ਦੇ ਉੱਤੇ ਕੋਈ ਵਿਚਾਰ ਕਰਦੇ ਹੋਈਏ ਲੇਖਕ ਦਾ ਇਹ ਕਹਿਣਾ ਕਿ ਅਸੀਂ ਵੱਖ ਵੱਖ ਗ੍ਰਹਿਆਂ ਤੋਂ ਆਏ ਹਾਂ ਮਤਲਬ ਕਿ ਸਾਡਾ ਰਹਿਣਾ ਸਹਿਣਾ ਸ਼ਕਲ ਰੰਗ ਰੂਪ ਸੋਚਣੀ ਸਭ ਕੁਝ ਵੱਖ ਹੈ ਉਹ ਇੱਕ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੋਇਆ ਲੇਖਾਰੀ ਇਹ ਕਹਿੰਦਾ ਹੈ ਕਿ ਜਦੋਂ ਮਰਦ ਪਰੇਸ਼ਾਨ ਹੁੰਦਾ ਹੈ ਉਹ ਇਕੱਲਾ ਰਹਿਣਾ ਪਸੰਦ ਕਰਦੇ ਨੇ ਇਹਨੂੰ ਉਹ ਗੋਇੰਗ ਟੂ ਕੇਵ ਦਾ ਐਗਜ਼ਾਮਪਲ ਦਿੰਦਾ ਹੈ ਕਿ ਉਹ ਆਪਣੀ ਇੱਕ ਠੰਡੀ ਗੁਫਾ ਦੇ ਵਿੱਚ ਬੰਦ ਕਮਰੇ 'ਚ ਬਹਿ ਜਾਣਾ ਚਾਹੁੰਦੇ ਨੇ ਉਹ ਸ਼ਾਂਤੀ ਚਾਹੁੰਦੇ ਨੇ ਉਹਨਾਂ ਨੂੰ ਜੜਾ ਜਿੰਨਾ ਰੌਲਾ ਵੀ ਤੰਗ ਕਰਦਾ ਹੈ ਅਤੇ ਬਹੁਤੇ ਮਰਦ ਵਿਆਹੇ ਅਕਸਰ ਇਹ ਗੁਫਾ ਆਪਣੇ ਯਾਰਾਂ ਹਮ ਉਮਰ ਲੋਕਾਂ ਅਤੇ ਸ਼ਰਾਬਖਾਨਿਆਂ 'ਚ ਲੱਭਦੇ ਨੇ ਮਰਦ ਕਿਸੇ ਵੀ ਸਮੱਸਿਆ ਦਾ ਹੱਲ ਖੁਦ ਲੱਭਣਾ ਪਸੰਦ ਕਰਦਾ ਹੈ ਉਹ ਬਿਨਾਂ ਮੰਗੇ ਸਲਾਹ ਨੂੰ ਆਪਣੀ ਕਾਬਲੀਅਤ ਦੇ ਉੱਤੇ ਸ਼ੱਕ ਸਮਝਦਾ ਹੈ ਅਤੇ ਜਦਕਿ ਦੂਜੇ ਪਾਸੇ ਔਰਤ ਦਾ ਸੁਭਾਅ ਬਿਲਕੁਲ ਉਲਟੇ ਜਦੋਂ ਔਰਤ ਤਣਾਅ ਵਿੱਚ ਹੁੰਦੀ ਹੈ ਉਹ ਉਸ ਬਾਰੇ ਗੱਲਾਂ ਕਰਨੀਆਂ ਚਾਹੁੰਦੀ ਹੈ ਉਹ ਤੁਰੰਤ ਕੋਈ ਹੱਲ ਨਹੀਂ ਲੱਭਣਾ ਚਾਹੁੰਦੀ ਬਲਕਿ ਉਹ ਇਹ ਚਾਹੁੰਦੀਆਂ ਨੇ ਕਿ ਉਹਨਾਂ ਦੀਆਂ ਗੱਲਾਂ ਕੋਈ ਧਿਆਨ ਨਾਲ ਸੁਣੇ ਅਤੇ ਉਹਨਾਂ ਦੀਆਂ ਭਾਵਨਾ ਨੂੰ ਸਮਝੇ ਉਹਨੂੰ ਲੱਗਦਾ ਹੈ ਕਿ ਜੇ ਜੋ ਉਹਨੂੰ ਸੁਣਦਾ ਹੈ ਉਹ ਉਹਨੂੰ ਸਮਝਦਾ ਹੈ ਅਤੇ ਜੋ ਉਹਨੂੰ ਸਮਝਦਾ ਹੈ ਉਹ ਉਹਨੂੰ ਪਿਆਰ ਕਰਦਾ ਹੈ ਇਹ ਕਿਤਾਬ ਬਹੁਤ ਖੂਬਸੂਰਤ ਹੈ ਕਹਿੰਦੇ ਨੇ ਵੀ ਇਹ ਕਿਤਾਬ ਹੱਥੋਂ ਹੱਥ ਵਿਕੀ ਜਦੋਂ ਬਹੁਤ ਸਾਰੇ
ਵਿਆਹ ਕਰਾਉਣ ਵਾਲੇ ਯੋਗ ਜਵਾਨਾਂ ਨੇ ਵੇਖਿਆ ਵੀ ਸ਼ਾਇਦ ਇੱਕੋ ਇੱਕ ਕਿਤਾਬ ਹੈ ਜਿਹਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਹੈ। ਉਸ ਕਿਤਾਬ ਦੇ ਅਨੁਸਾਰ ਮਰਦ ਅਤੇ ਔਰਤ ਇੱਕੋ ਸ਼ਬਦ ਦੇ ਵੱਖਰੇ ਵੱਖਰੇ ਮਾਇਨੇ ਰੱਖਦੀਆਂ ਨੇ। ਮਿਸਾਲ ਦੇ ਤੌਰ 'ਤੇ ਜਦੋਂ ਔਰਤ ਕਹਿੰਦੀ ਹੈ ਕਿ ਅਸੀਂ ਕਦੇ ਬਾਹਰ ਨਹੀਂ ਜਾਂਦੇ ਤਾਂ ਉਹਦਾ ਮਤਲਬ ਸ਼ਾਇਦ ਇਹ ਹੁੰਦਾ ਹੈ ਕਿ ਉਹ ਅੱਜ ਬਾਹਰ ਜਾਣ ਦਾ ਮਨ ਬਣਾ ਰਹੀ ਹੈ। ਪਰ ਅਕਸਰ ਕੰਮ ਤੋਂ ਥੱਕਿਆ ਮਰਦ ਜਦ ਘਰ ਆਉਂਦਾ ਹੈ ਤਾਂ ਉਹਨੂੰ ਲੱਗਦਾ ਹੈ ਕਿ ਸ਼ਾਇਦ ਮੈਨੂੰ ਤਾਨਾ ਮਿਲਿਆ ਹੈ ਤਾਂ ਉਹ ਫਿਰ ਗੱਲਾਂ ਦੇ ਗੱਲਾਂ ਵਿੱਚ ਪੁਰਾਣੇ ਟੂਰਾਂ ਦੀ ਗੱਲ ਕਰਦਾ ਹੈ ਅਤੇ ਕਈ ਵਾਰੀ ਕਈਆਂ ਨੂੰ ਬਾਹਰ ਇਕੱਠਿਆਂ ਗਏ ਨੂੰ ਕਈ ਸਾਲ ਹੋ ਗਏ ਹੁੰਦੇ ਨੇ। ਲਫਜ਼ ਉਹੀ ਨੇ, ਸੋਚ ਉਹੀ ਹੈ, ਪਰ ਸਾਡੇ ਸੰਬੰਧ ਵੱਖੋ ਵੱਖਰੇ ਹੋ ਜਾਂਦੇ ਨੇ। ਔਰਤ ਅਤੇ ਮਰਦ ਇੱਕ ਦੂਸਰੇ ਦੀ ਪ੍ਰੇਰਨਾ ਬਣਦੇ ਨੇ। ਮਰਦ ਉਦੋਂ ਪ੍ਰੇਰਨਾ ਬਣਦਾ ਹੈ ਜਦੋਂ ਉਹਨੂੰ ਲੱਗਦਾ ਕਿ ਉਹ ਆਪਣੇ ਸਾਥੀ ਨੂੰ ਖੁਸ਼ ਕਰ ਰਿਹਾ ਹੈ ਤਾਂ ਜਦੋਂ ਉਹਦੀ ਸਾਥਣ ਖੁਸ਼ ਹੋ ਜਾਵੇ ਤਾਂ ਉਹ ਹੋਰ ਮੋਟੀਵੇਟ ਹੁੰਦਾ ਹੈ, ਉਹਨੂੰ ਹੋਰ ਬਿਹਤਰ ਕਰਨ ਦੀ ਕੋਸ਼ਿਸ਼ ਕਰਦਾ ਹੈ। ਔਰਤ ਉਦੋਂ ਖੁਸ਼ ਹੁੰਦੀ ਹੈ ਜਦੋਂ ਉਹਨੂੰ ਲੱਗਦਾ ਕਿ ਉਹਦੀ ਕੇਅਰ ਕੀਤੀ ਜਾ ਰਹੀ ਹੈ। ਜਦੋਂ ਉਹਨੂੰ ਇਹ ਅਹਿਸਾਸ ਹੋ ਜਾਵੇ ਕਿ ਉਹਦੀ ਕੇਅਰ ਨਹੀਂ ਕੀਤੀ ਜਾ ਰਹੀ ਤਾਂ ਸ਼ਾਇਦ ਉਹ ਫਰਸਟ੍ਰੇਟ ਹੋ ਜਾਂਦੀ ਹੈ, ਉਹ ਦੁਖੀ ਹੁੰਦੀ ਹੈ। ਪਰ ਸ਼ਾਇਦ ਔਰਤ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੀ ਕਿ ਉਹਦੀ ਕੇਅਰ ਕਿਉਂ ਨਹੀਂ ਕੀਤੀ ਜਾ ਰਹੀ। ਦਰਅਸਲ ਇਹ ਸੁਭਾਅ ਦੇ ਵਿੱਚ ਹੀ ਹੁੰਦਾ ਹੈ। ਔਥਰ ਇਸ ਨੂੰ ਕੇਵਜ਼ ਵਰਸਸ ਵੇਵਜ਼ ਨਾਲ ਵਿਚਾਰਨ ਦੀ ਗੱਲ ਕਰਦਾ ਹੈ। ਭਾਈਚਾਰੇ ਵਿੱਚ ਵੱਧ ਰਹੇ ਮੁੰਡਿਆਂ ਦੇ ਉੱਤੇ ਸਿਹਤ ਦਾ ਖਾਸ ਤੌਰ 'ਤੇ ਹਾਰਟ ਇਸ਼ੂ ਨੂੰ ਲੈ ਕੇ ਕਿਤੇ ਨਾ ਕਿਤੇ ਅੰਦਰ ਖਾਤੇ ਉਹਨਾਂ ਵਿੱਚ ਚੱਲ ਰਹੀ ਜੰਗ ਹੁੰਦੀ ਹੈ। ਕਿਤੇ ਨਾ ਕਿਤੇ ਸ਼ਾਇਦ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪਰਿਵਾਰ ਦੇ ਵਿੱਚ ਉਹਨਾਂ ਨੂੰ ਉਹ ਆਪਣੀ ਗੁਫਾ ਨਹੀਂ ਮਿਲਦੀ ਜਿੱਥੇ ਉਹ ਆਪਣੀ ਐਨਰਜੀ ਕੱਢ ਸਕਣ। ਮੈਂ ਤਾਂ ਅਕਸਰ ਕਹਿੰਦਾ ਕਿ ਇਹੋ ਜਿਹੇ ਕੰਮਾਂ ਦੇ ਲਈ ਅਸੀਂ ਗੱਲਾਂ 'ਚ ਗੱਲ ਪ੍ਰੋਗਰਾਮ ਕਰਦੇ ਹਾਂ, ਤੁਸੀਂ ਸਾਡੇ ਨਾਲ ਬਹਿ ਕੇ ਇੱਥੇ ਗੱਲ ਕਰ ਸਕਦੇ ਜੇ। ਕਈ ਵਾਰੀ ਇਹ ਵੀ ਲੱਗਦਾ ਹੈ ਕਿ ਸਾਡੇ ਆਲੇ ਦੁਆਲੇ ਵਾਪਰ ਰਹੀਆਂ ਘਟਨਾਵਾਂ ਕਿਸੇ ਹੋਰ ਪਾਸੇ ਲੈ ਕੇ ਜਾ ਰਹੀਆਂ ਨੇ ਅਤੇ ਅਕਸਰ ਮਰਦ ਬੜੇ ਅਗਾਂਹਵਧੂ ਹੋ ਕੇ ਉਹਦੇ ਵਿੱਚ ਉਹਦਾ ਹਿੱਸਾ ਬਣਨ ਦੀ ਕੋਸ਼ਿਸ਼ ਕਰਦੇ ਨੇ। ਜੌਨ ਗ੍ਰੇ ਦੀ ਇਸ ਕਿਤਾਬ ਦੇ ਵਿੱਚ ਇੱਕ ਬਹੁਤ ਖੂਬਸੂਰਤ ਗੱਲ ਇਹ ਵੀ ਲਿਖਦਾ ਹੈ ਕਿ ਮਰਦ ਅਤੇ ਔਰਤ ਦੇ ਸੁਭਾਅ ਰਬੜ ਬੈਂਡ ਵਰਗਾ ਹੁੰਦਾ ਹੈ। ਜਦੋਂ ਮਰਦ ਰਿਸ਼ਤਾ ਬਹੁਤ ਨੇੜੇ ਆਉਂਦਾ ਹੈ ਤਾਂ ਸ਼ਾਇਦ ਕਿਤੇ ਕਿਤੇ ਉਹ ਦੂਰੀ ਬਣਾਉਂਦੇ ਆ, ਉਹ ਇਸ ਲਈ ਕਿ ਉਹਨੂੰ ਲੱਗਦਾ ਕਿ ਮੇਰੀ ਆਜ਼ਾਦੀ ਖਰਾਬ ਨਾ ਹੋ ਜਾਵੇ। ਪਰ ਜਦੋਂ ਕਿਤੇ ਮਾੜਾ ਜਿਹਾ ਪਿੱਛੇ ਹੁੰਦਾ ਹਟਦਾ ਤਾਂ ਓਨੀ ਹੀ ਤੇਜ਼ੀ ਨਾਲ ਦੁਬਾਰਾ ਨੇੜੇ ਵੀ ਆਉਂਦਾ ਹੈ। ਮੈਂ ਸਮਝਦਾ ਕਿ ਇਹ ਸੁਭਾਅ ਹੈ, ਇਸ ਰਿਸ਼ਤੇ ਦੇ ਵਿੱਚ ਘਬਰਾਉਣਾ ਨਹੀਂ ਚਾਹੀਦਾ। ਕਿਤਾਬ ਇਹ ਵੀ ਲਿਖਦੀ ਹੈ ਕਿ ਔਰਤ ਦਾ ਸੁਭਾਅ ਸਮੁੰਦਰ ਦੀ ਲਹਿਰ ਵਰਗਾ ਹੁੰਦਾ ਹੈ, ਕਦੇ ਉਹਦਾ ਮੂਡ ਬਹੁਤ ਉੱਪਰ ਖੁਸ਼ ਹੁੰਦਾ ਹੈ ਅਤੇ ਕਦੇ ਬਹੁਤ ਹੇਠਾਂ ਉਦਾਸ ਵੀ ਹੋ ਜਾਂਦਾ ਹੈ। ਅਤੇ ਜਦੋਂ ਲਹਿਰ ਹੇਠਾਂ ਹੁੰਦੀ ਹੈ ਉਸ ਨੂੰ ਸਿਰਫ ਪਿਆਰ ਅਤੇ ਸਹਾਰੇ ਦੀ ਲੋੜ ਹੁੰਦੀ ਹੈ। ਅਕਸਰ ਇਹੋ ਜਿਹੇ ਸਹਾਰੇ ਅਜੋਕੇ ਯੁੱਗ ਵਿੱਚ ਅੱਜ ਕੱਲ੍ਹ ਵਿਆਹ ਤੋਂ ਬਾਅਦ ਔਰਤਾਂ ਅਤੇ ਮਰਦ ਦੇ ਬਾਹਰ ਕਿਤੇ ਸੰਬੰਧ ਬਣਨਾ ਸੁਭਾਵਿਕ ਕਾਰਨ ਸ਼ਾਇਦ ਇਹ ਵੀ ਹੈ ਕਿ ਜਦੋਂ ਇੱਕ ਔਰਤ ਵਿਆਹਤਾ ਔਰਤ ਕਿਸੇ ਨਾਲ ਬਾਹਰ ਸੰਬੰਧ ਬਣਾਉਂਦੀ ਹੈ ਅਤੇ ਉਹ ਉਹਦੀ ਗੱਲ ਸੁਣਦਾ ਹੈ। ਅਤੇ ਇਸ ਗੱਲ ਸੁਣਨ ਦੇ ਵਿੱਚ ਰਿਸ਼ਤੇ ਐਕਸਪਲੋਇਟ ਹੁੰਦੇ ਨੇ। ਲੰਮਾ ਸਮਾਂ ਵਿਆਹਤਾ ਔਰਤਾਂ ਮਰਦ ਬੱਚੇ ਹੋਣ ਤੋਂ ਬਾਅਦ ਵੀ ਇੱਕ ਦੂਜੇ ਤੋਂ ਵੱਖਰੀ ਹੋਣ ਦੀ ਗੱਲ ਇਹੀ ਕਿ ਦੋਨਾਂ ਨੂੰ ਕਿਤੇ ਇੱਕ ਦੂਜੇ ਨੂੰ ਸਮਝਣ, ਇੱਕ ਦੂਜੇ ਨੂੰ ਪਛਾਣਨ ਅਤੇ ਸ਼ਾਇਦ ਇੱਕ ਦੂਜੇ ਨਾਲ ਇਕੱਠੇ ਬਹਿ ਕੇ ਇੱਕ ਦੂਜੇ ਦੇ ਸੁਭਾਅ ਨੂੰ ਸਮਝਣ ਲਈ ਮੌਕਾ ਨਹੀਂ ਮਿਲਦਾ। ਮਰਦ ਦਾ ਜ਼ਰੂਰਤ ਭਰੋਸਾ ਹੁੰਦਾ ਹੈ, ਟਰੱਸਟ।
ਲਿੰਡਾ ਗੋਡਮੈਨ ਵੀ ਜਦੋਂ ਸਿਤਾਰਿਆਂ ਦੀ ਜਾਂ ਸਨ ਸਾਈਨ ਜਾਂ ਰਾਸ਼ੀਆਂ ਦੀ ਗੱਲ ਕਰਦੀ ਹੈ ਉਹ ਵੀ ਕਿਤੇ ਲਿਖਦੀ ਹੈ ਕਿ ਕੁਛ ਸੁਭਾਅ ਦੇ ਵਿੱਚ ਜਦੋਂ ਕੋਈ ਕਿਤੇ ਕੰਮ ਨੂੰ ਖਾਸ ਤੌਰ 'ਤੇ ਮਰਦ ਦੇ ਕੰਮ ਨੂੰ ਟਰੱਸਟ ਨਹੀਂ ਕਰਦਾ ਤਾਂ ਉਹ ਬਹੁਤ ਗੁੱਸਾ ਵੀ ਕਰਦਾ ਹੈ ਅਤੇ ਸ਼ਾਇਦ ਉਹ ਬੇਭਰੋਸਗੀ ਵੱਲ ਵੱਧਦਾ ਪਹਿਲਾ ਕਦਮ ਹੈ ਮਰਦ ਐਕਸੈਪਟੈਂਸ ਦੀ ਭਾਲ ਕਰਦਾ ਹੈ ਮਰਦ ਐਪਰੀਸੀਏਸ਼ਨ ਦੀ ਭਾਲ ਕਰਦਾ ਹੈ ਮੁੰਡੇ ਐਪਰੀਸੀਏਸ਼ਨ ਚਾਹੁੰਦੇ ਨੇ ਉਹ ਫੁੱਟੀ ਖੇਡਣ ਗਏ ਨੇ ਉਹ ਸੌਕਰ ਖੇਡਣ ਗਏ ਨੇ ਉਹ ਹਾਕੀ ਖੇਡਦੇ ਨੇ ਉਹ ਵਧੀਆ ਐਥਲੀਟ ਨੇ ਉਹ ਪਰਿਵਾਰ ਵਿੱਚ ਬਹਿ ਕੇ ਐਪਰੀਸ਼ੀਏਟ ਕਰਦੇ ਨੇ ਮੁੰਡੇ ਵੱਡੇ ਹੋ ਕੇ ਆਪਣੇ ਪਾਰਟਨਰ ਕੋਲੋਂ ਐਪਰੀਸੀਏਸ਼ਨ ਦੀ ਐਕਸਪੈਕਟੇਸ਼ਨ ਰੱਖਦੇ ਨੇ ਔਰਤਾਂ ਸਭ ਤੋਂ ਵੱਡਾ ਕੇਅਰਿੰਗ ਦੀ ਰਿਸਪੈਕਟ ਕਰਦੀਆਂ ਨੇ ਦੇਖਭਾਲ ਉਹ ਦੇਖਭਾਲ ਕਿਸ ਤਰ੍ਹਾਂ ਕਰਨੀ ਹੈ ਤੋਹਫਿਆਂ ਨਾਲ ਉਹਦੀ ਅਹਿਸਾਸ ਕਰਾਉਣਾ ਆ ਉਹ ਦੋ ਦੇਖਭਾਲ ਇੱਕ ਖੂਬਸੂਰਤ ਘਰ ਬਣ ਕੇ ਕਰਨਾ ਆ ਉਹ ਦੇਖਭਾਲ ਦੇ ਵਿੱਚ ਅੰਡਰਸਟੈਂਡਿੰਗ ਆਉਂਦੀ ਹੈ ਔਰਤ ਸਮਝਦਾਰੀ ਦੇ ਨਾਲ ਆਪਣੇ ਆਪ ਨੂੰ ਐਕਸੈਪਟਡ ਸਮਝਦੀ ਹੈ ਮੈਂ ਸਮਝਦਾ ਔਰਤ ਰਿਸਪੈਕਟ ਦੀ ਭਾਲ ਕਰਦੀ ਹੈ ਰਿਸਪੈਕਟ ਹੌਲੀ ਹੌਲੀ ਆਉਂਦੀ ਹੈ ਅਤੇ ਸ਼ਾਇਦ ਅਕਸਰ ਹੌਲੀ ਹੌਲੀ ਮੈਨੂੰ ਵੀ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਔਰਤ ਇਸ ਗੱਲ 'ਤੇ ਫਿਕਰ ਨਹੀਂ ਕਰਦੀ ਕਿ ਉਹਦੀ ਰਿਸਪੈਕਟ ਕਿਉਂ ਨਹੀਂ ਹੋ ਰਹੀ ਬਲਕਿ ਉਹਨੂੰ ਇਸ ਗੱਲ ਦੀ ਦੁੱਖ ਅਤੇ ਖਿਝ ਆਉਂਦਾ ਆ ਕਿ ਰਿਸਪੈਕਟ ਨਹੀਂ ਹੋ ਰਹੀ ਰਿਸ਼ਤਿਆਂ ਦੀਆਂ ਤੰਦਾਂ ਬੜੀਆਂ ਸੂਖਮ ਨੇ ਉਹਨਾਂ ਨੂੰ ਇੱਕ ਲੜੀ ਤੋਂ ਫੜ ਕੇ ਦੂਜੀ ਲੜੀ ਵੱਲ ਜਾਣਾ ਐਡਾ ਸੌਖਾ ਤਾਂ ਨਹੀਂ ਪਰ ਹੁਣ ਜਦੋਂ ਸਾਡਾ ਪਰਿਵਾਰਾਂ ਦੇ ਵਿੱਚ ਰਿਸ਼ਤੇ ਦੂਜੇ ਭਾਈਚਾਰੇ ਨਾਲ ਵੀ ਬਣ ਰਹੇ ਨੇ ਮੈਂ ਕਈ ਸਾਲ ਪਹਿਲਾਂ ਮੈਨੂੰ ਇੱਕ ਵਿਆਹ 'ਤੇ ਜਾਣ ਦਾ ਮੌਕਾ ਮਿਲਿਆ ਜਿੱਥੇ ਇੱਕ ਮੁੰਡਾ ਇੱਕ ਜਰਮਨ ਕੁੜੀ ਨਾਲ ਵਿਆਹਿਆ ਅਤੇ ਮੈਂ ਕਈ ਸਾਲ ਦੋਨਾਂ ਦੇ ਰੀਤੀ ਰਿਵਾਜ਼ਾਂ ਨੂੰ ਦੇਖਦਾ ਰਿਹਾ ਸਮਝਦਾ ਰਿਹਾ ਭਾਈਚਾਰੇ ਦੇ ਵਿੱਚ ਅੱਜ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਜਿੱਥੋਂ ਮਲਟੀ ਕਲਚਰਲ ਮਲਟੀ ਕਮਿਊਨਿਟੀ ਦੇ ਵਿੱਚ ਵਿਆਹ ਸ਼ਾਦੀਆਂ ਹੁੰਦੇ ਨੇ ਉੱਥੇ ਜ਼ਿੰਦਗੀ ਨੂੰ ਸਮਝਣਾ ਸ਼ਾਇਦ ਇੱਕ ਲੰਮਾ ਪੈਂਡਾ ਤੈਅ ਕਰਨ ਵਰਗਾ ਹੋ ਜਾਂਦਾ ਹੈ ਪਰ ਮੈਂ ਅੱਜ ਇੰਨੀ ਗੱਲ ਕਰਨਾ ਚਾਹੁੰਦਾ ਕਿ ਅਸੀਂ ਆਪਣੇ ਬੱਚਿਆਂ ਦੀ ਪਰਵਰਿਸ਼ ਦੇ ਵਿੱਚ ਇਹਨਾਂ ਰਿਸ਼ਤਿਆਂ ਦੀਆਂ ਤੰਦਾਂ ਨੂੰ ਸਹੀ ਸਲਾਮਤ ਗਾਂ ਲੱਗੇ ਲੈ ਕੇ ਜਾਣ ਲਈ ਕਿੰਨੀ ਕੋਸ਼ਿਸ਼ ਕਰ ਰਹੇ ਹਾਂ ਇਹਦੇ 'ਤੇ ਗੱਲ ਕਰਨ ਦੀ ਗੱਲ ਕਰ ਰਿਹਾ ਮੈਂ ਅਕਸਰ ਇਹ ਗਾਣਾ ਇੱਥੇ ਕਈ ਵਾਰੀ ਸੁਣਾਇਆ ਮਿਸ ਪੂਜਾ ਦਾ ਇਹ ਗੀਤ ਸੁਣਦੇ ਹਾਂ ਅਤੇ ਸ਼ਾਇਦ ਇਸ ਗੀਤ ਦੇ ਭਾਵ ਨੂੰ ਅੱਗੇ ਸਮਝਣ ਦੀ ਕੋਸ਼ਿਸ਼ ਵੀ ਕਰਦੇ ਹਾਂ

0: முட பெயின் கில்லர் வர்க்க சரி தர்த்து விட்டாலே இந்த கீத்து த போல் ஜோ சாடா இசி கல்பாத் சல் ரீ ஹை ஓதே விச் வி அசி இஹோ ஜே கல்லா குஷ் கர் ரஹே ஹை கல் இஸ் கீத்தே விச் வி ஓ கேரிங் தி கல் கர்தீ ஹை ਕਿ ਮੈਂ ਉਹਦੇ 'ਤੇ ਡਿਪੈਂਡੈਂਟ ਹਾਂ ਉਹਦੇ ਦਰਦ ਵਟਾਉਣ ਦਾ ਮਤਲਬ ਇੱਥੇ ਇਹ ਲਿਆ ਜਾਣਾ ਚਾਹੀਦਾ ਕਿ ਉਹ ਉਹਨੂੰ ਸੁਣਦਾ ਹੈ ਰਿਸ਼ਤਿਆਂ ਵਿੱਚ ਮੈਨੂੰ ਲੱਗਦਾ ਕਿ ਝਗੜੇ ਇਸ ਕਰਕੇ ਨਹੀਂ ਹੁੰਦੇ ਕਿ ਕੋਈ ਸਾਥੀ ਗਲਤ ਹੁੰਦਾ ਹੈ ਬਲਕਿ ਇਸ ਕਰਕੇ ਹੁੰਦੇ ਨੇ ਕਿ ਅਸੀਂ ਆਪਣੇ ਸਾਥੀ ਤੋਂ ਆਪਣੇ ਵਰਗੀ ਸੋਚ ਦੀ ਉਮੀਦ ਰੱਖਦੇ ਹਾਂ ਇਹ ਗੱਲ ਮਰਦ ਔਰਤ ਦੀ ਅਤੇ ਔਰਤ ਮਰਦ ਬਾਰੇ ਵੀ ਦੋਵੇਂ ਪਾਸੇ ਲਾਗੂ ਹੁੰਦੀ ਹੈ ਜੇਕਰ ਔਰਤ ਅਤੇ ਮਰਦ ਇੱਕ ਦੂਜੇ ਨੂੰ ਉਹਨਾਂ ਦੇ ਕੁਦਰਤੀ ਅੰਤਰਾਂ ਨੂੰ ਸਵੀਕਾਰ ਕਰ ਲੈਣ ਤਾਂ ਰਿਸ਼ਤੇ ਬਹੁਤ ਖੂਬਸੂਰਤ ਅਤੇ ਸਫਲ ਹੋਣਗੇ ਇਹ ਮੇਰਾ ਮੋਟਾ ਜਿਹਾ ਮੰਨਣਾ ਹੈ ਕਿ ਪਹਿਲਾਂ ਸਾਨੂੰ ਸਾਡੇ ਬੱਚਿਆਂ ਨੂੰ ਇਹ ਜਾਣਕਾਰੀ ਦੇਣੀ ਜ਼ਰੂਰੀ ਹੈ ਮੁੰਡੇ ਅਤੇ ਕੁੜੀ ਨੂੰ ਕਿ ਮੁੰਡੇ ਅਤੇ ਕੁੜੀ ਦੇ ਸੁਭਾਅ ਦੇ ਵਿੱਚ ਬਿਲਕੁਲ ਵੱਖਰੇ ਵੱਖਰੇ ਹੁੰਦੇ ਨੇ ਮੁੰਡੇ ਕੁੜੀਆਂ ਨੂੰ ਆਪਣੇ ਤੌਰ ਤਰੀਕੇ ਨਾਲ ਡੀਲ ਨਹੀਂ ਕਰ ਸਕਦੇ ਕੁੜੀਆਂ ਮੁੰਡਿਆਂ ਨੂੰ ਆਪਣੇ ਤੌਰ ਤਰੀਕੇ ਨਾਲ ਨਹੀਂ ਸਮਝਾ ਸਕਦੀਆਂ ਦੋਨਾਂ ਨੂੰ ਇੱਕ ਦੂਜੇ ਦੀਆਂ ਜ਼ਰੂਰਤਾਂ ਸੁਭਾਅ ਫੀਲਿੰਗ ਐਕਸਪੈਕਟੇਸ਼ਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਇਹਦੇ ਲਈ ਟਾਈਮ ਲੱਗਦਾ ਹੈ ਮੇਰੇ ਇੱਕ ਬਹੁਤ ਪਰਿਵਾਰਕ ਮੈਂਬਰ ਸੱਜਣ ਵੱਡੇ ਭਰਾ ਮੇਰੇ ਉਹਨਾਂ ਨੇ ਕਿਹਾ ਕਿ ਮੇਰੇ ਹਾਲਾਂਕਿ ਉਹਨਾਂ ਦੇ ਬੱਚੇ ਹੋ ਗਏ ਬੱਚਿਆਂ ਦੇ ਬੱਚੇ ਹੋ ਗਏ ਪੋਤਰਿਆਂ ਵਾਲੇ ਹੋ ਗਏ ਕਹਿੰਦੇ ਮੇਰੇ ਮੁੰਡੇ ਨੇ ਮੈਨੂੰ ਇੱਕ ਵਾਰੀ ਕਿਹਾ ਸੀ ਕਿ ਡੈਡ ਮੈਨੂੰ ਤੂੰ ਇਹ ਨਹੀਂ ਦੱਸਿਆ ਕਿ ਗਰਲਫ੍ਰੈਂਡ ਨਾਲ ਕਿਵੇਂ ਗੱਲ ਕਰਨੀ ਹੈ ਇਹ ਗੱਲ ਆਸਟ੍ਰੇਲੀਆ ਦੀ ਹੈ ਉਹਦਾ ਕਾਰਨ ਇਹ ਹੈ ਕਿ ਸ਼ਾਇਦ ਸਾਡੇ ਕਈ ਵਾਰੀ ਖਾਸ ਕਰਕੇ ਪ੍ਰਵਾਸੀਆਂ ਦੇ ਕਈ ਰੰਗ ਢੰਗ ਵੱਖਰੇ ਹੁੰਦੇ ਆ ਕਿ ਅਸੀਂ ਵੱਖ ਮਾਹੌਲ 'ਚ ਪੜ੍ਹੇ ਹਾਂ ਸਾਡੇ ਬੱਚੇ ਇੱਥੇ ਵੱਖ ਮਾਹੌਲ 'ਚ ਵੱਡੇ ਹੋ ਰਹੇ ਆ ਅਸੀਂ ਇੱਥੋਂ ਦੇ ਮਾਹੌਲ ਦੀਆਂ ਗਲਤੀਆਂ ਸਮਝਦੇ ਧੱਕੇ ਖਾ ਕੇ ਸਿੱਖੇ ਹੁੰਦੇ ਹਾਂ ਪਰ ਇੰਨਾ ਜ਼ਰੂਰ ਹੈ ਕਿ ਜਿੱਦਾਂ ਅਸੀਂ ਪੈਸਾ ਰਿਸੋਰਸ ਬੱਚਿਆਂ 'ਤੇ ਖਰਚਦੇ ਹਾਂ ਤਾਂ ਸ਼ਾਇਦ ਉਹਦੇ ਨਾਲੋਂ ਵੀ ਜ਼ਰੂਰੀ ਹੈ ਕਿ ਅਸੀਂ ਰਿਸ਼ਤਿਆਂ ਦੀਆਂ ਇੰਨਾ ਬਰੀਕ ਤੰਦਾਂ ਬਾਰੇ ਉਹਨਾਂ ਨਾਲ ਗੱਲ ਜ਼ਰੂਰ ਕਰੀਏ ਕਈ ਦਿਨ ਕਈ ਸਾਲ ਪਹਿਲਾਂ ਮੈਂ ਸਮਝਦਾ ਸ਼ਾਇਦ ਮੈਂ ਇੱਕ ਖੂਬਸੂਰਤ ਗੱਲਬਾਤ ਸੁਣੀ ਸੀ ਅਤੇ ਅੱਜ ਮੈਂ ਖਾਸ ਤੌਰ 'ਤੇ ਉਹ ਤੁਹਾਡੇ ਨਾਲ ਸਾਂਝ ਪਾਉਣੀ ਚਾਹੁੰਦਾ ਗੱਲਬਾਤ ਬਾਰੇ ਰਣਜੀਤ ਸਿੰਘ ਢੱਡਰੀਆਂ ਵਾਲੇ ਜਿਹੜੇ ਕਿ ਜਿੱਥੇ ਸ਼ੁਰੂ ਸ਼ੁਰੂ 'ਚ ਤਾਂ ਗੁਰਬਾਣੀ ਦੀ ਗੱਲ ਕਰਦੇ ਸੀ ਪਰ ਅੱਜ ਕੱਲ੍ਹ ਬਹੁਤ ਸਾਰੀਆਂ ਗੱਲਾਂ ਬਾਤਾਂ ਉਹਨਾਂ ਨੇ ਰਿਸ਼ਤਿਆਂ 'ਤੇ ਕੀਤੀਆਂ ਇਹ ਗੱਲਬਾਤ ਦੀ ਉਹਨਾਂ ਦੇ ਵੀਡੀਓ ਦੀ ਆਡੀਓ ਜਿਹੜੀ ਮੈਂ ਖਾਸ ਤੌਰ 'ਤੇ ਲੈ ਕੇ ਆਇਆ ਕਿ ਜਿਹਦੇ ਵਿੱਚ ਉਹ ਹੱਲ ਲੱਭਣ ਦੀ ਕੋਸ਼ਿਸ਼ ਕਰਦੇ ਆ ਕਿ ਇਹ ਪਤੀ ਪਤਨੀ ਦੇ ਝਗੜੇ ਕਿਉਂ ਹੁੰਦੇ ਆ ਤੇ ਇਹਨਾਂ ਦਾ ਹੱਲ ਕੀ ਹੈ ਸੁਣਿਓ ਜ਼ਰਾ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਫਿਰ ਉਸ 'ਤੇ ਇਹ ਗੱਲ ਨੂੰ ਅੱਗੇ ਕਰਦੇ ਹਾਂ
1: ਕੈਮਰੋ ਪਤਾ ਮੈਂ ਅੱਗੇ ਕੀ ਕਹਿਣਾ ਤੁਹਾਨੂੰ ਪਤਾ ਹੀ ਹੈ
0: ਰਣਜੀਤ ਸਿੰਘ ਜੀ ਟੱਟਰੀਆਂ ਵਾਲਿਆਂ ਦਾ ਗੱਲਬਾਤ
1: ਉਤਸ਼ਾਹ ਨਾ ਮਰਨ ਦਿਓ ਆਪਣੇ ਆਪ ਨੂੰ ਕਾਇਮ ਰੱਖੋ ਸਿਹਤ ਦਾ ਧਿਆਨ ਰੱਖੋ ਮੋਟੀਵੇਟ ਕਰਦੇ ਰਹੋ ਆਪਣੇ ਆਪ ਹਮੇਸ਼ਾ ਸੋ ਅੱਜ ਨਵੀਂ ਸਵੇਰ ਦੇ ਨਵੇਂ ਸੁਨੇਹੇ ਵਿੱਚ ਜਿਸ ਵਿਸ਼ੇ ਦੀ ਮੈਂ ਗੱਲ ਕਰਨੀ ਹੈ ਉਹ ਹੈ ਕਿ ਪਤੀ ਪਤਨੀ ਬਣਦੇ ਨੇ ਪਹਿਲਾਂ ਇੱਕ ਲੜਕਾ ਲੜਕੀ ਹੈ ਉਹਨਾਂ ਦਾ ਪਿਆਰ ਪੈਂਦਾ ਹੈ ਮਿਲਦੇ ਨੇ ਗੱਲਾਂ ਬਾਤਾਂ ਕਰਦੇ ਨੇ ਇੱਕ ਦੂਸਰੇ ਦੇ ਪ੍ਰਤੀ ਖਿੱਚ ਹੈ ਇੱਕ ਦੂਸਰੇ ਬਿਨਾਂ ਰਹਿ ਨਹੀਂ ਸਕਦੇ ਇੱਕ ਦੂਸਰੇ ਬਿਨਾਂ ਬਚ ਨਹੀਂ ਸਕਦੇ ਫਿਰ ਵਿਆਹ ਹੁੰਦਾ ਹੈ ਕੀ ਕਾਰਨ ਹੈ ਕਿ ਵਿਆਹ ਤੋਂ ਬਾਅਦ ਖਿੱਚ ਘਟਣ ਲੱਗ ਜਾਂਦੀ ਹੈ ਜਿਹੜੇ ਇੱਕ ਦੂਸਰੇ ਬਿਨਾਂ ਰਹਿ ਨਹੀਂ ਸੀ ਸਕਦੇ ਹੁਣ ਇੱਕ ਦੂਸਰੇ ਤੋਂ ਬਿਨਾਂ ਜ਼ਿਆਦਾ ਖੁਸ਼ ਰਹਿੰਦੇ ਨੇ ਉਹ ਕਹਿੰਦਾ ਸੀ ਤੂੰ ਮੇਰੀ ਜ਼ਿੰਦਗੀ ਹੈ ਉਹ ਕਹਿੰਦੀ ਸੀ ਤੂੰ ਮੇਰੀ ਜ਼ਿੰਦਗੀ ਹੈ ਹੁਣ ਜ਼ਿੰਦਗੀ ਉਹਨਾਂ ਤੋਂ ਬਿਨਾਂ ਜ਼ਿਆਦਾ ਵਧੀਆ ਲੱਗ ਰਹੀ ਹੈ ਇੱਕ ਦੂਸਰੇ ਤੋਂ ਬਿਨਾਂ ਜਿੱਥੇ ਕਹਿੰਦੇ ਸੀ ਇੱਕ ਮਿੰਟ ਵੀ ਮੇਰੇ ਤੋਂ ਦੂਰ ਨਾ ਜਾ ਹੁਣ ਕਹਿੰਦੇ ਤੂੰ ਦੂਰ ਜਾ ਤਾਂ ਜੋ ਅਸੀਂ ਖੁਸ਼ ਰਹੀਏ ਇੱਕ ਮਿੰਟ ਦਾ ਗੈਪ ਨਾ ਪਵੇ ਹੁਣ ਕਹਿੰਦੇ ਗੈਪ ਹੀ ਰਹਿਣਾ ਚਾਹੀਦਾ ਕਿਉਂ ਮਿਲਦੇ ਹਾਂ ਅਸੀਂ ਕਿਉਂ ਇਕੱਠੇ ਰਹਿੰਦੇ ਹਾਂ ਕਾਰਨ ਕੀ ਬਣ ਜਾਂਦਾ ਐਸੀ ਰਿਲੇਸ਼ਨਸ਼ਿਪ ਦੇ ਵਿੱਚ ਸਾਲ 2 ਸਾਲ 4 ਸਾਲ ਚ ਐਸਾ ਕੀ ਹੁੰਦਾ ਹੈ ਇੰਨੇ ਝਗੜਿਆਂ ਦਾ ਕਾਰਨ ਕੀ ਬਣਦਾ ਹੈ ਸੋ ਇਹ ਵਿਸ਼ਾ ਬੜਾ ਗੰਭੀਰ ਹੈ ਸਾਡੇ ਸਮਾਜ ਵਿੱਚ ਤੇ ਅੱਜ ਕੱਲ ਜੁੜ ਰਿਸ਼ਤੇ ਘਟ ਰਹੇ ਹੈ ਟੁੱਟ ਜ਼ਿਆਦਾ ਰਹੇ ਹੈ ਬੜੇ ਡਿਵੋਰਸ ਹੋ ਰਹੇ ਵੱਡਿਆਂ ਵੱਡਿਆਂ ਉਮਰਾਂ ਵਾਲਿਆਂ ਦੇ ਵੀ ਤੇ ਅੱਜ ਕੱਲ ਛੋਟੇ ਬੱਚੇ ਵੀ ਵਿਆਹ ਕਰਾ ਰਹੇ ਹੈ ਤੇ ਥੋੜੇ ਚਿਰ ਬਾਅਦ ਡਿਵੋਰਸ ਥੋੜੇ ਚਿਰ ਬਾਅਦ ਅਲੱਗ ਅਲੱਗ ਥੋੜੇ ਚਿਰ ਬਾਅਦ ਅਲੱਗ ਅਲੱਗ ਇਹੀ ਕੁਛ ਚੱਲ ਰਿਹਾ ਹੁਣ ਆਪਾਂ ਇਸ ਵਿਸ਼ੇ ਤੇ ਗੱਲ ਸਮਝੀਏ ਇੱਕ ਤੇ ਸਭ ਤੋਂ ਜਿਹੜਾ ਜ਼ਰੂਰੀ ਨੁਕਤਾ ਹੈ ਜਿਹੜਾ ਸਾਨੂੰ ਦਿਮਾਗ 'ਚ ਧਿਆਨ 'ਚ ਰੱਖਣਾ ਪੈਣਾ ਉਹ ਇਹ ਹੈ ਕਿ ਪਤੀ ਤੇ ਪਤਨੀ ਔਰਤ ਤੇ ਮਰਦ ਇਹ ਜਿਹੜੇ ਨੇ ਨਾ ਇਹ ਟੋਟਲੀ ਡਿਫਰੈਂਟ ਸੁਭਾਅ ਦੇ ਨੇ ਮਤਲਬ ਇੱਕ ਕੁੱਤਾ ਹੈ ਉਹਦਾ ਡਿਫਰੈਂਟ ਸੁਭਾਅ ਹੁੰਦਾ ਇੱਕ ਬਿੱਲੀ ਹੈ ਉਹਦਾ ਡਿਫਰੈਂਟ ਸੁਭਾਅ ਹੁੰਦਾ ਟੋਟਲੀ ਡਿਫਰੈਂਟ ਸਮਝਣਾ ਇੱਕ ਮੋਰ ਹੈ ਇੱਕ ਬੱਤਖ ਹੈ ਅਲੱਗ ਅਲੱਗ ਸੁਭਾਅ ਦੇ ਨੇ ਦੋਨੇ ਇਹਨਾਂ ਨੂੰ ਕਦੇ ਤੁਸੀਂ ਸੋਚੋ ਵੀ ਇਹ ਮਿਕਸ ਹੋ ਸਕਦੇ ਨੇ ਬੜਾ ਮੁਸ਼ਕਲ ਹੈ

नहीं बन सकता ठीक है जिदन असी ये समझ गए कि प्रकृति विच औरत डिफरेंट है मर्द डिफरेंट है इन्हां दे सुभाव विच दिन रात दा फर्क है फिर सानू ये नुक्ता क्लिक होना है हुण जरा क समझो ਜਿਹੜਾ ਬੰਦਾ ਹੈ ਜਦੋਂ ਉਹਨੂੰ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਹ ਇਕੱਲਾ ਫੇਸ ਕਰਨਾ ਚਾਹੁੰਦਾ ਹੈ ਪ੍ਰੋਬਲਮ ਨੂੰ ਕਈ ਵਾਰੀ ਉਹ ਘਰ ਵਾਲੀ ਨਾਲ ਗੱਲ ਵੀ ਨਹੀਂ ਕਰਦਾ ਵੀ ਇਹਦੇ ਉੱਤੇ ਕਿਤੇ ਸਟ੍ਰੈਸ ਨਾ ਪੈ ਜੇ ਪਿਆਰ ਉਹ ਕਰਦਾ ਪਰ ਸ਼ੇਅਰ ਨਹੀਂ ਕਰਦਾ ਇਕੱਲਾ ਹੋ ਕੇ ਉਸ ਪ੍ਰੋਬਲਮ ਨੂੰ ਫੇਸ ਕਰਨਾ ਚਾਹੁੰਦਾ ਉਹਦਾ ਹੱਲ ਲੱਭਣਾ ਚਾਹੁੰਦਾ ਔਰ ਲੱਭਦਾ ਦੇਖੋ ਇਹ ਸੁਭਾਅ ਇਹ ਹੈ ਕਿ ਚੁੱਪ ਹੋ ਜਾਂਦਾ ਬੰਦੇ 'ਤੇ ਪ੍ਰੋਬਲਮ ਪੈਂਦੀ ਹੈ ਚੁੱਪ ਹੋ ਜਾਂਦਾ ਔਰਤ ਉੱਤੇ ਜਦੋਂ ਪ੍ਰੋਬਲਮ ਪੈਣੀ ਹੈ ਤਾਂ ਔਰਤ ਦਾ ਕੁਦਰਤੀ ਜਿਹੜਾ ਸੁਭਾਅ ਨੈਚੁਰਲ ਉਹ ਇਹ ਹੈ ਕਿ ਉਹ ਆਪਣੇ ਦੁੱਖ ਦੇ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਰੀਕ ਕਰਦੀ ਹੈ ਉਹ ਬੋਲਣਾ ਚਾਹੁੰਦੀ ਹੈ ਉਹ ਚੁੱਪ ਹੁੰਦਾ ਉਹ ਬੋਲਣਾ ਚਾਹੁੰਦੀ ਹੈ ਵੇਖੋ ਕਿੰਨਾ ਫਰਕ ਹੈ ਉਹ ਦੱਸਣਾ ਚਾਹੁੰਦੀ ਹੈ ਹੋਰਾਂ ਨਾਲ ਸ਼ੇਅਰ ਕਰਨਾ ਚਾਹੁੰਦੀ ਹੈ ਸਲਿਊਸ਼ਨ ਉਹਦਾ ਇਹ ਹੈ ਕਿ ਉਹ ਸੁਣਾਵੇ ਬੰਦੇ ਦੀ ਪ੍ਰੋਬਲਮ ਦੀ ਸਲਿਊਸ਼ਨ ਹੋਰ ਹੈ ਔਰਤ ਦਾ ਸਲਿਊਸ਼ਨ ਹੋਰ ਹੈ ਬੰਦਾ ਹੱਲ ਕਰੇ ਬੈਠਾ ਰਵੇ ਸੋਚਦਾ ਰਵੇ ਅਤੇ ਬੀਬੀ ਆਪਣਾ ਦੁੱਖ ਜਦੋਂ ਦੱਸ ਦਿੰਦੀ ਹੈ ਆਪਣੀ ਗੱਲ ਕਰ ਲੈਂਦੀ ਹੈ ਇਹਦੇ ਨਾਲ ਵੀ ਉਹਦਾ ਮਾਇੰਡ ਸ਼ਾਂਤ ਹੋ ਜਾਂਦਾ ਨੈਚੁਰਲ ਕੁਦਰਤੀ ਹੁਣ ਹੁੰਦਾ ਕੀ ਹੈ ਬੀਬੀ ਦੇ ਦਿਮਾਗ 'ਚ ਆਉਂਦਾ ਕਿ ਮੈਂ ਜੋ ਵੀ ਕਹਿ ਰਹੀ ਹਾਂ ਉਹਨੂੰ ਸੁਣਿਆ ਜਾਵੇ ਘਰ ਵਾਲਾ ਚੰਗਾ ਸਰੋਤਾ ਬਣ ਕੇ ਮੇਰੀ ਗੱਲ ਸੁਣੋ ਅੱਛਾ ਸੁਣੋ ਉਹ ਕੰਮ ਤੋਂ ਆਇਆ ਉਹਨੇ ਆ ਕੇ ਆਪਣੀਆਂ ਦੱਸਣੀਆਂ ਨੇ ਵੀ ਆ ਇੱਦਾਂ ਹੋਇਆ ਘਰ 'ਚ ਇੱਦਾਂ ਹੋਇਆ ਨਨਦ ਨੇ ਇੱਦਾਂ ਕੀਤਾ ਜਾਂ ਸੱਸ ਨੇ ਆ ਕਿਹਾ ਜਾਂ ਆ ਕਿਹਾ ਆ ਕਿਹਾ ਬੰਦਾ ਕਹਿੰਦਾ ਮੇਰੇ ਨਾਲ ਕੀ ਮਤਲਬ ਹੈ ਮੈਂ ਤਾਂ ਕੰਮ ਤੋਂ ਆਇਆ ਇਹਦਾ ਮੇਰੇ ਨਾਲ ਕੋਈ ਲਿੰਕ ਹੀ ਨਹੀਂ ਇਸ ਗੱਲ ਦਾ ਉਹ ਟਾਲਦਾ ਤੂੰ ਭਰੇ ਜਾ ਇਹ ਗੱਲਾਂ ਨੂੰ ਆਪੇ ਨਜਿੱਠ ਘਰ ਦਾ ਮਸਲਾ ਬੱਚਿਆਂ ਦੀ ਕੀ ਪ੍ਰੋਬਲਮ ਹੈ ਇਹ ਤੇਰੇ ਮਸਲੇ ਨੇ ਪਰ ਨਹੀਂ ਹੁਣ ਉਹ ਆਪਣੀ ਗੱਲ ਕਰਨਾ ਹੀ ਹੁਣ ਮਸਲਾ ਬਣੇਗਾ ਮਸਲਾ ਬਣਿਆ ਨਹੀਂ ਅਜੇ ਧਿਆਨ ਨਾਲ ਸਮਝਣਾ ਬੱਚੇ ਨੇ ਕਿਹਾ ਉਹਦੀ ਸੱਸ ਦੀ ਗੱਲ ਹੈ ਨਣਦ ਦੀ ਗੱਲ ਹੈ ਬੱਚੇ ਦੀ ਗੱਲ ਹੈ ਕੋਈ ਹੋਰ ਗੱਲ ਹੈ ਅਜੇ ਨਹੀਂ ਮਸਲਾ ਬੰਦਾ ਕਹਿੰਦਾ ਇਹ ਮਸਲਾ ਕਾਹਦਾ ਮਸਲਾ ਤੇਰਾ ਹੀ ਮਸਲੇ ਨੇ ਮੇਰਾ ਮਸਲਾ ਥੋੜ੍ਹਾ ਨਹੀਂ ਨਹੀਂ ਹੁਣ ਮਸਲਾ ਬਣੇਗਾ ਜਦੋਂ ਤੂੰ ਉਹਦੀ ਗੱਲ ਨਾ ਸੁਣੀ ਰਿਲੀਜ ਕਰਨ ਦੇ ਭਾਈ ਨੂੰ ਇਹ ਚਾਹੀਦਾ ਸਮਝਿਓ ਵੀ ਇਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਹੈ ਅੱਛਾ ਜਦੋਂ ਤੁਸੀਂ ਉਹਨੇ ਇੱਕ ਘੰਟਾ 15 ਮਿੰਟ ਅੱਧਾ ਘੰਟਾ ਘੰਟਾ ਲਗਾਤਾਰ ਆਪਣੀ ਗੱਲ ਕੀਤੀ ਕੀਤੀ ਕੀਤੀ ਕੀਤੀ ਬੰਦਾ ਸਰੋਤਾ ਬਣ ਕੇ ਧਿਆਨ ਨਾਲ ਸੁਣਦਾ ਰਿਹਾ ਹਾਂ ਠੀਕ ਹੈ ਹਾਂਜੀ ਠੀਕ ਹੈ ਬਿਲਕੁਲ ਬਿਲਕੁਲ ਸਮਝਦਾ ਰਿਹਾ ਉਹਨੂੰ ਇਹ ਲੱਗਣਾ ਇਹ ਬੰਦਾ ਮੈਨੂੰ ਸੁਣਦਾ ਮਤਲਬ ਮੈਨੂੰ ਸਮਝਦਾ ਮੈਂ ਇਹਦੇ ਨਾਲ ਗੱਲ ਕੀਤੀ ਇਹਨੇ ਮੇਰੀ ਗੱਲ ਨੂੰ ਸੁਣਿਆ ਮਤਲਬ ਮੈਨੂੰ ਸਮਝਦਾ ਅਤੇ ਸਮਝਦਾ ਮਤਲਬ ਮੈਨੂੰ ਪਿਆਰ ਕਰਦਾ ਤੁਸੀਂ ਪਿਆਰ ਕਰਦੇ ਹੋ ਪਿਆਰ ਬੰਦਾ ਕਰਦਾ ਔਰਤ ਨੂੰ ਘਰ ਵਾਲੀ ਪਰ ਸੁਣਦਾ ਨਹੀਂ ਜਦੋਂ ਸੁਣਦਾ ਨਹੀਂ ਵੀ ਤੇਰੇ ਮਸਲੇ ਨੇ ਉਹਨੂੰ ਇਹ ਲੱਗਦਾ ਵੀ ਇਹ ਜੇ ਮੈਨੂੰ ਸੁਣਦਾ ਨਹੀਂ ਮੇਰੀ 5 ਮਿੰਟ ਬਹਿ ਕੇ ਗੱਲ ਇਹਦਾ ਮਤਲਬ ਮੈਨੂੰ ਪਿਆਰ ਵੀ ਨਹੀਂ ਕਰਦਾ ਫਿਰ ਇੱਥੇ ਪ੍ਰੋਬਲਮ ਪੈ ਜਾਂਦੀ ਹੈ ਮਾਇੰਡ ਵਿੱਚ ਗੱਲਾਂ ਆਉਣ ਲੱਗ ਜਾਂਦੀਆਂ ਵੀ ਇਹ ਮੈਨੂੰ ਪਿਆਰ ਨਹੀਂ ਕਰਦਾ ਨਹੀਂ ਤਾਂ ਗੱਲ ਨਾ ਸੁਣੇ ਮੇਰੀ ਬਹਿ ਕੇ ਕਿਉਂਕਿ ਉਹ ਸੁਣਾਉਣਾ ਚਾਹੁੰਦੀ ਹੈ ਉਹਦਾ ਕੁਦਰਤੀ ਸੁਭਾਅ ਆ ਉਹ ਜਾਣ ਕੇ ਨਹੀਂ ਇੱਦਾਂ ਦੀ ਉਹ ਹੈ ਹੀ ਇੱਦਾਂ ਦੀ ਉਹ ਬਣੀ ਨਹੀਂ ਇੱਦਾਂ ਦੀ ਔਰਤ ਹੁੰਦੀ ਹੀ ਇੱਦਾਂ ਕਿ ਆਪਣਾ ਦੁੱਖ ਉਹਨੇ ਸੁਣਾਉਣਾ ਅਤੇ ਸੁਣਨਾ ਪੈਣਾ ਅੱਛਾ ਦੂਸਰੇ ਪਾਸੇ ਮਰਦ ਦਾ ਸੁਭਾਅ ਹੈ ਬੰਦੇ ਦਾ ਉਹ ਜਦੋਂ ਆਉਂਦਾ ਉਹ ਸਾਈਡ 'ਤੇ ਬਹਿ ਕੇ ਆਪਣੇ ਕੰਮ ਕਰਨਾ ਚਾਹੁੰਦਾ ਹੁਣ ਬੀਬੀ ਦਾ ਸੁਭਾਅ ਜੇ ਇੱਦਾਂ ਪਿਆਰ ਤਾਂ ਇਹ ਕਰਦੀ ਹੈ ਹੁਣ ਇਹ ਕੀ ਸੋਚਦੀ ਹੈ ਮੇਰੇ ਘਰ ਵਾਲਾ ਸਭ ਤੋਂ ਵਧੀਆ ਹੋਵੇ ਇਸ ਕਰਕੇ ਉਹਨੂੰ ਸਲਾਹਾਂ ਦਿੰਦੀ ਹੈ ਐ ਨਹੀਂ ਐ ਨਹੀਂ ਐ ਨਹੀਂ ਐ ਨਹੀਂ ਉਹ ਜਦੋਂ ਸਲਾਹਾਂ ਦਿੰਦੀ ਤਾਂ ਸਲਾਹ ਪਿਆਰ 'ਚ ਪਰ ਉਹਦੀ ਈਗੋ 'ਤੇ ਸੱਟ ਵੱਜਦੀ ਹੈ
ਹਰ ਵੇਲੇ ਮੈਨੂੰ ਇਦਾਂ ਕਹਿੰਦੀ ਹੈ, ਮੈਨੂੰ ਇਦਾਂ ਕਹਿੰਦੀ ਹੈ, ਮੈਨੂੰ ਇਦਾਂ ਕਹਿੰਦੀ ਹੈ।

0: ਤੇ ਜੇ ਔਰਤ ਉਹਨੂੰ ਆਪਣੇ ਉਹਦੇ ਮਸਲਿਆਂ ਨੂੰ ਹੱਲ ਕਰਨ ਵਾਸਤੇ ਬੈਠਣ ਦੇਵੇ, ਕਿਤਾਬ ਪੜ੍ਹਨ ਦੇਵੇ, ਅਖਬਾਰ ਪੜ੍ਹਨ ਦੇਵੇ, ਉਹ ਸ਼ਾਂਤੀ ਨਾਲ ਬੰਦਾ ਸਾਈਡ 'ਤੇ ਬੈਠਾ ਰਹੇ ਤੇ ਹੁੰਦਾ ਫਿਰ ਕੀ ਹੈ? ਬੰਦਾ ਕਹਿੰਦਾ ਇਹ ਮੈਨੂੰ ਹਰ ਗੱਲ 'ਤੇ ਟੋਕਦੀ ਨਹੀਂ, ਕਿਉਂ? ਕਿਉਂਕਿ ਮੈਨੂੰ ਸਿਆਣਾ ਸਮਝਦੀ ਹੈ, ਮੇਰੇ ਫੈਸਲਿਆਂ ਨੂੰ ਸਵੀਕਾਰ ਕਰਦੀ ਹੈ, ਜੋ ਜੋ ਮੈਂ ਆਪਣੇ ਡਿਸੀਜਨ ਲੈਂਦਾ ਜਿੱਦਾਂ ਵੀ ਮੈਂ ਹੈਗਾ ਮੈਨੂੰ ਇਹ ਸਵੀਕਾਰ ਕਰਦੀ ਹੈ, ਸਮਝਦੀ ਹੈ ਮੈਨੂੰ, ਇਹਦਾ ਮਤਲਬ ਮੈਨੂੰ ਪਿਆਰ ਕਰਦੀ ਹੈ। ਗੱਲ ਗੱਲ ਦੇ ਉੱਤੇ ਨਿੱਕੀ ਨਿੱਕੀ ਗੱਲ 'ਤੇ ਟੂਕ ਟਕਾਈ ਨਹੀਂ ਕਰਦੀ, ਕਿਉਂ ਨਹੀਂ ਕਰਦੀ? ਕਿਉਂਕਿ ਮੈਂ ਠੀਕ ਹਾਂ, ਮੈਨੂੰ ਸਮਝਦੀ ਹੈ, ਸਮਝਦੀ ਹੋਣ ਕਰਕੇ ਮੈਨੂੰ ਪਿਆਰ ਕਰਦੀ ਹੈ, ਰਿਸ਼ਤਾ ਬਣਿਆ ਰਹਿੰਦਾ। ਪਿਆਰ ਦੋਵਾਂ ਦਾ ਹੁੰਦਾ ਹੈ ਪਰ ਤਰੀਕਾ ਵੱਖਰਾ। ਪਿਆਰ ਇਹਦਾ ਮਤਲਬ ਇਹ ਨਹੀਂ ਪਤੀ ਪਤਨੀ 'ਚ ਪਿਆਰ, ਉਹ ਇਸ ਕਰਕੇ ਦੁੱਖ ਨਹੀਂ ਦੱਸਦਾ ਵੀ ਇਹ ਤਕਲੀਫ ਬੋਝ 'ਚ ਨਾ ਆ ਜਾਵੇ, ਇਹਨੂੰ ਪ੍ਰੋਬਲਮ ਨਾ ਹੋਵੇ, ਇਹਦੇ ਦਿਮਾਗ 'ਤੇ ਲੋਡ ਨਾ ਪੈ ਜੇ, ਉਹ ਇਸ ਕਰਕੇ। ਮਤਲਬ ਕੀ ਹੈ? ਪਿਆਰ ਦੋਵੇਂ ਕਰਦੇ ਨੇ, ਮਿਸਅੰਡਰਸਟੈਂਡਿੰਗ ਜਿਹੜੀ ਹੈ ਅੰਦਰ ਪੈਦਾ ਹੋ ਜਾਂਦੀ ਹੈ, ਉਹਦੇ ਅੰਦਰ ਇਹ ਹੁੰਦਾ ਮੈਨੂੰ ਟੋਕਦੀ ਹੈ, ਉਹ ਟੋਕਦੀ ਇਸ ਕਰਕੇ ਹੈ।
1: ਤੁਸੀਂ ਸੁਣ ਰਹੇ ਹੋ ਰਣਜੀਤ ਸਿੰਘ ਟੁੱਟਿਆ ਹੋਣਾ ਦੇ ਵਿਚਾਰ ਪਤੀ ਪਤਨੀ ਦੇ ਰਿਸ਼ਤੇ ਬਾਰੇ, ਔਰ ਉਹਨਾਂ ਨੇ ਇੱਕ ਹੱਲ ਕੱਢਣ ਦੀ ਗੱਲ ਕੀਤੀ ਹੈ। ਉਹ ਹੱਲ ਦੇ ਵਿੱਚੋਂ ਰਸਤਾ ਇਹ ਨਿਕਲਦਾ ਨਜ਼ਰ ਆਇਆ ਕਿ ਅਸੀਂ ਇੱਕ ਦੂਜੇ ਨੂੰ ਸੁਣੀਏ, ਜਾਣੀਏ, ਪਰ ਉਸ ਤੋਂ ਵੀ ਪਹਿਲਾਂ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਔਰਤ ਅਤੇ ਮਰਦ ਵੱਖ ਵੱਖ ਨੇ। ਮੈਨੂੰ ਉਹਨਾਂ ਦੀ ਗੱਲ ਬੜੀ ਯਾਦ ਸੀ ਕਿ ਉਹਨਾਂ ਨੇ ਕੁੱਤੇ ਅਤੇ ਬਿੱਲੀ ਦੀ ਮਿਸਾਲ ਦਿੱਤੀ ਸੀ, ਗੱਲ ਸਮਝਣ ਦੇ ਲਈ ਬਹੁਤ ਵਧੀਆ। ਜਿਹੜੀ ਗੱਲ ਉਸ ਕਿਤਾਬ ਦੇ ਵਿੱਚ ਕਿ ਅਸੀਂ ਆਏ ਦੂਜੇ ਗ੍ਰਹਿਆਂ ਤੋਂ, ਅਸੀਂ ਤਾਂ ਧਰਤੀ ਦੇ ਮਿਲਣ ਦੇ ਉੱਤੇ ਆਏ ਹਾਂ, ਇਹ ਸ਼ਾਇਦ ਸਾਡੀਆਂ ਸੰਭਾਵਨਾਵਾਂ ਨੂੰ, ਸਾਡੇ ਮਨੋਵਿਗਿਆਨਿਕ ਸੋਚ ਨੂੰ ਦਰਸਾਉਂਦੀਆਂ ਨੇ। ਪਰ ਕੀ ਇਹੋ ਜਿਹੀਆਂ ਗੱਲਾਂ ਅਸੀਂ ਪਰਵਰਿਸ਼ ਦੇ ਵਿੱਚ ਆਪਣੇ ਜਵਾਨ ਹੋ ਰਹੇ ਮੁੰਡੇ ਕੁੜੀਆਂ ਨਾਲ ਕਰਦੇ ਹਾਂ? ਗੱਲਬਾਤ ਸੁਣਦਿਆਂ ਸੁਣਦਿਆਂ ਸ਼ਾਇਦ ਸਾਡਾ ਧਿਆਨ ਇਹ ਵੀ ਜਾਇਆ ਹੋਏਗਾ ਕਿ ਅਸੀਂ ਆਪਸੀ ਦੇ ਰਿਸ਼ਤੇ ਵਿੱਚ ਕਿਸ ਤਰ੍ਹਾਂ ਕਰ ਰਹੇ ਹਾਂ। ਇਹ ਗੱਲਾਂ ਅਜੇ ਉੱਪਰਲੀ ਸਤਹਿ 'ਤੇ ਨੇ, ਗੱਲਬਾਤ ਲੰਬੀ ਸੀ, ਇਸ ਕਰਕੇ ਮੈਂ ਗੱਲਬਾਤ ਦੇ ਕੁਛ ਅੰਸ਼ ਆਉਂਦੇ ਦਿਨਾਂ ਦੇ ਵਿੱਚ ਹੋਰ ਗੱਲਬਾਤ ਵੀ ਕਰਾਂਗੇ। ਤੁਸੀਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਭਾਈ ਰਣਜੀਤ ਸਿੰਘ ਧੰਡਰੀਆਂਵਾਲਾ ਦੇ ਰਿਲੇਸ਼ਨਸ਼ਿਪ ਦੇ ਉੱਤੇ ਬੜ ਈਜ਼ੀ ਯੂਟਿਊਬ ਗੂਗਲ 'ਤੇ ਵੇਖ ਵੀ ਸਕਦੇ ਹੋ। ਗੱਲਬਾਤ ਕਾਫੀ ਸਮਝਾਉਣ ਵਿੱਚ ਸਾਰਥਕ ਹੈ ਅਤੇ ਗੱਲਬਾਤ ਇੱਕ ਨਜ਼ਰੀਏ ਨੂੰ ਸਮਝਣ ਦੀ ਲੋੜ ਹੈ। ਗੱਲ ਮੁੱਖ ਲੈ ਕੇ ਘਰ ਦੇ ਵਿੱਚ ਆ ਜਾਣੀ ਹੈ ਕਿ ਅਸੀਂ ਘਰ ਕਿਸ ਨੂੰ ਸਮਝਦੇ ਹਾਂ, ਘਰ ਆਖਿਰ ਕੀ ਸੀਮਟ ਇੱਟਾਂ ਰੋੜੇ ਨਾਲ ਬਣਨਾ ਹੈ? ਜਦੋਂ ਅਸੀਂ ਰੀਅਲ ਸਟੇਟ ਵਾਲੇ ਘਰ ਵੇਚਦੇ ਨੇ, ਡਰੀਮ ਹਾਊਸ ਦੀ ਗੱਲ ਕਰਦੇ ਨੇ, ਉਸ ਵੇਲੇ ਘਰ ਦੀਆਂ ਖੂਬੀਆਂ, ਮਕਾਨ ਦੀਆਂ ਖੂਬੀਆਂ ਗਣਾਉਂਦੇ ਨੇ, ਸੋਹਣਾ ਬਾਥਰੂਮ, ਡਬਲ ਹਾਈਟ ਬਿਲਡਿੰਗ, ਡਬਲ ਸਟੋਰੀ, ਛੋਟਾ ਵੱਡਾ ਪਾਰਕ, ਵਧੀਆ ਫੈਸਿਲਿਟੀਜ਼। ਪਰ ਆਪਾਂ ਨੂੰ ਵੀ ਪਤਾ ਕਿ ਘਰ ਇਸ ਤਰ੍ਹਾਂ ਨਹੀਂ ਬਣਦਾ, ਘਰ ਤਾਂ ਫਿਰ ਜਦੋਂ ਬਣਦਾ ਹੈ ਔਰਤ ਦੇ ਨਾਲ ਹੀ ਬਣਦਾ ਹੈ, ਅਤੇ ਔਰਤ ਘਰ ਨੂੰ, ਮਕਾਨ ਨੂੰ ਘਰ ਬਣਾਉਂਦੀ ਹੈ, ਉਹ ਚੀਜ਼ਾਂ ਨੂੰ ਖੂਬਸੂਰਤ ਢੰਗ ਨਾਲ ਰੱਖਦੀ ਹੈ, ਉਹ ਚੀਜ਼ਾਂ ਨੂੰ ਆਪਣੇ ਤਰੀਕੇ ਦੇ ਨਾਲ ਬਣਾਉਣ ਦੀ ਗੱਲ ਕਰਦੀ ਹੈ। ਜਿਸ ਪ੍ਰੋਗਰਾਮ ਦੀ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਕਿ ਔਰਤਾਂ ਕੇਵਸ ਦੇ ਵਿੱਚ ਹੁੰਦੀਆਂ ਸੀ ਔਰ ਮਰਦ ਬਾਹਰ ਸ਼ਿਕਾਰ ਕਰਨ ਜਾਂਦੇ ਸੀ, ਔਰਤਾਂ ਦੀ ਪਰਵਰਿਸ਼ ਦੇ ਵਿੱਚ ਕੁਛ ਗੁਣ ਹੋਰ ਤਰ੍ਹਾਂ ਦੇ ਨੇ, ਕੁਛ ਗੁਣ ਸਾਡੇ ਹੋਰ ਤਰ੍ਹਾਂ ਦੇ ਨੇ। ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ 9404211111 'ਤੇ, ਸਟੂਡੀਓ ਦੇ ਵਿੱਚ ਕਾਲ ਵੀ ਕਰ ਸਕਦੇ ਹੋ, ਮੈਸੇਜ ਕਰ ਸਕਦੇ ਹੋ 0468046877886। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਗੱਲਾਂ 'ਚੋਂ ਗੱਲ, ਗੀਤ ਸੁਣਦੇ ਹਾਂ, ਗੀਤ ਦੇ ਨਾਲ ਇਹ ਗੱਲਾਂ ਬਾਤਾਂ ਪ੍ਰੋਗਰਾਮ ਜਾਰੀ ਰਹੇਗਾ।
2: The World at Night on your local station, Plenty Valley FM.
3: ਕੀ ਤੁਸੀਂ ਇੱਕ ਪੈਗ ਲਈ ਨਾ ਕਰੋਗੇ ਜਾਂ ਫਿਰ ਇਹ ਕਹਿਣਾ ਪਸੰਦ ਕਰੋਗੇ, ਨਹੀਂ ਮੈਂ ਆਪਣਾ ਲਾਇਸੈਂਸ ਗੁਆ ਦਿੱਤਾ ਹੈ। ਮੈਂ ਅਸਲ 'ਚ ਕੋਈ ਸ਼ਰਾਬੀ ਨਹੀਂ ਹਾਂ, ਸਾਡੇ ਕੰਮ 'ਤੇ ਇੱਕ ਜਸ਼ਨ ਸੀ ਅਤੇ ਮੈਨੂੰ ਲੱਗਿਆ ਕਿ ਮੈਂ ਪੀਣ ਲਈ ਨਾ ਨਹੀਂ ਕਰ ਸਕਦਾ। ਮੈਂ ਸੋਚਿਆ ਕਿ ਮੈਂ ਸੀਮਾ ਦੇ ਹੇਠਾਂ ਪੀਤੀ ਹੈ, ਪਰ .05 ਸੀਮਾ ਤੋਂ ਵੱਧ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ। ਹੁਣ ਮੈਂ ਆਪਣੇ ਬੱਚਿਆਂ ਨੂੰ ਸਕੂਲ ਨਹੀਂ ਛੱਡ ਸਕਦਾ। ਮੈਨੂੰ ਆਪਣੀ ਮਾਂ ਨੂੰ ਦੱਸਣਾ ਪਿਆ ਕਿ ਮੈਂ ਹੁਣ ਉਸਨੂੰ ਡਾਕਟਰਾਂ ਕੋਲ ਨਹੀਂ ਲੈ ਕੇ ਜਾ ਸਕਦਾ। ਮੇਰੇ ਲਈ ਮੇਰੇ 'ਤੇ ਨਿਰਭਰ ਲੋਕਾਂ ਨੂੰ ਨਾ ਕਹਿਣਾ ਸਭ ਤੋਂ ਬੁਰੀ ਸਜ਼ਾ ਹੈ। ਕਾਸ਼ ਕਿ ਮੈਂ ਇਹਦੀ ਬਜਾਏ ਪੈਗ ਨੂੰ ਨਾ ਕਹਿ ਦਿੰਦਾ। ਜ਼ਿੰਮੇਵਾਰੀ ਲਓ, ਜੇ ਤੁਸੀਂ ਪੀਤੀ ਹੈ ਤਾਂ ਗੱਡੀ ਨਾ ਚਲਾਓ। TAC ਵੱਲੋਂ ਇੱਕ ਸੁਨੇਹਾ।
2: ਸਟੇਸ਼ਨ ਸਪਾਂਸਰ

0: ਤੁਸੀਂ ਸੁਣ ਰਹੇ ਹੋ ਜੀ ਪ੍ਰੋਗਰਾਮ ਗੱਲਾਂ ਚੋਂ ਗੱਲ ਮੇਰੇ ਨਾਲ ਕਾਲਰ ਜੁੜੇ ਨੇ ਜੀ ਪਰਮਜੀਤ ਕੌਰ ਜੀ ਤੁਸੀਂ ਮੇਰੀ ਆਵਾਜ਼ ਸੁਣ ਰਹੇ ਹੋ
1: ਹਾਂਜੀ ਸੇਖੋਂ ਸਾਹਿਬ ਸਤਿ ਸ਼੍ਰੀ ਅਕਾਲ
0: ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ
1: ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਬਹੁਤ ਚੰਗਾ ਲੱਗਾ ਜੀ ਤੁਸੀਂ ਪ੍ਰੋਗਰਾਮ ਸੁਣ ਕੇ ਸਾਡੇ ਨਾਲ ਸਾਂਝ ਪਾਉਂਦੇ ਹੋ ਹਮੇਸ਼ਾ ਦੀ ਤਰ੍ਹਾਂ ਹਾਂਜੀ ਤੁਸੀਂ ਮੇਰਾ ਪ੍ਰੋਗਰਾਮ ਸੁਣ ਰਹੇ ਸੀ
1: ਹਾਂਜੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ
0: ਅੱਛਾ ਜੀ
1: ਮੈਂ ਸਗੋਂ ਇਸ ਵੇਲੇ ਬ੍ਰਿਸਬੇਨ ਆਈ ਹੋਈ ਸੀਗੀ ਤੇ ਮੌਸਮ ਹੀ ਇੱਥੇ ਬਹੁਤ ਵਧੀਆ ਠੰਡ ਤੋਂ ਬਚਣ ਲਈ ਤੇ ਮੈਲਬਰਨ ਦੀ ਠੰਡ ਤੋਂ ਬਚਣ ਲਈ ਮੈਂ ਬ੍ਰਿਸਬੇਨ ਆ ਕੇ ਮੈਂ ਪਰ ਤੁਹਾਡਾ ਪ੍ਰੋਗਰਾਮ ਸੁਣਨ ਲਈ ਮੈਂ ਫੇਰ ਵੀ ਹਾਜ਼ਰ ਹਾਂ ਮੈਂ ਸਾਰਾ ਪ੍ਰੋਗਰਾਮ ਸੁਣ ਰਹੀ ਸਾਂ
0: ਕਿਆ ਬਾਤ ਹੈ ਜੀ ਕਿਆ ਬਾਤ ਅਸੀਂ ਤਾਂ ਬਹੁਤ ਹੀ ਮੋਟੀਵੇਟ ਹੁੰਦੇ ਜਦੋਂ ਤੁਸੀਂ ਇੱਦਾਂ ਦਾ ਕਰ ਗੱਲਾਂ ਕਰਦੇ ਹੋ ਪਰ ਅੱਜ ਵੈਸੇ ਪਲੈਂਟੀ ਵੈਲੀ ਦੀ ਖੂਬਸੂਰਤ ਵਾਦੀਆਂ ਦੇ ਵਿੱਚ ਵੀ ਥੋੜ੍ਹੀ ਠੰਡ ਸੀ ਪਰ ਧੁੱਪ ਵੀ ਚੜ੍ਹੀ ਹੋਈ ਸੀ ਅਤੇ ਮੀਂਹ ਨਹੀਂ ਪਿਆ ਸੀ ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਬ੍ਰਿਸਬੇਨ ਤੋਂ ਸਾਨੂੰ ਹੋਰ ਗਰਮੀ ਭੇਜੋਗੇ
1: ਠੀਕ ਹੈ ਜੀ ਠੀਕ ਹੈ ਮੈਂ ਜਿੱਦਣ ਆਊਂਗੀ ਵਾਪਸ ਲੈ ਕੇ ਆਊਂਗੀ ਗਰਮੀ
0: ਵਾਹ ਜੀ ਵਾਹ ਕੀ ਬਾਤ ਹੈ ਜੀ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਾਂ
1: ਤੇ ਸੇਖੋ ਸਾਹਿਬ ਜਿਹੜਾ ਤੁਸੀਂ ਅੱਜ ਟੌਪਿਕ ਲਿਆ ਆ
0: ਹਾਂਜੀ
1: ਉਹ ਅੱਜ ਕੱਲ ਦੀ ਬਹੁਤ ਹੀ ਨਿਹਾਇਤ ਜ਼ਰੂਰੀ ਗੱਲਬਾਤ ਆ ਜਿਹੜੀ ਕਿ ਸਾਨੂੰ ਇਹ ਜ਼ਰੂਰ ਆਪਣੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੇਧ ਦੇਣ ਲਈ ਕਰਨੀ ਸਾਡੇ ਲਈ ਬਹੁਤ ਜ਼ਰੂਰੀ ਆ ਤੇ ਮੈਨੂੰ ਇੰਜ ਲੱਗ ਰਿਹਾ ਆ ਵੀ ਜਿਹੜੀ ਗੱਲਬਾਤ ਤੁਸੀਂ ਸੁਣਾਈ ਆ
0: ਰਣਜੀਤ ਸਿੰਘ ਢੱਡਰੀਵਾਲਾ ਉਹਨਾਂ ਵਾਲੀ ਅੱਛਾ ਜੀ
1: ਉਹਨਾਂ ਦੀ
0: ਹਾਂਜੀ ਹਾਂਜੀ
1: ਉਹਨਾਂ ਦੀ ਗੱਲਬਾਤ ਤੋਂ ਮੈਨੂੰ ਬਹੁਤ ਕੁਝ ਸਮਝ ਤੇ ਆਇਆ ਕਿ ਇਹ ਦੋ ਅੱਡ ਅੱਡ
0: ਪ੍ਰਾਣੀ ਨੇ
1: ਤਰ੍ਹਾਂ ਦੇ ਪ੍ਰਾਣੀ ਆ ਕਹਿ ਲੋ ਹਨਾ ਤੇ ਪਰ ਇਹਨਾਂ ਦੀ ਬੇਸ਼ੱਕ ਇਹਨਾਂ ਦੀਆਂ ਆਦਤਾਂ 'ਚ ਬਹੁਤ ਫਰਕ ਆ ਇਹਨਾਂ ਦੇ ਸੁਭਾਅ 'ਚ ਵੀ ਬਹੁਤ ਫਰਕ ਆ ਇਹਨਾਂ ਦੀਆਂ ਲੋੜਾਂ 'ਚ ਬਹੁਤ ਫਰਕ ਆ ਇਹਨਾਂ ਦੀ ਫਿਜ਼ੀਕ 'ਚ ਬਹੁਤ ਫਰਕ ਆ ਪਰ ਫਿਰ ਵੀ ਇਹਨਾਂ ਨੂੰ ਇਕੱਠੇ ਰਹਿਣਾ ਇਹਨਾਂ ਲਈ ਜ਼ਰੂਰੀ ਆ ਤਾਂ ਕਿ ਇਹ ਦੁਨੀਆ ਚੱਲਦੀ ਰਹੇ
0: ਹਾਂਜੀ ਹਾਂਜੀ ਇਹ ਕੁਦਰਤੀ ਹੈ ਔਰਤ ਮਰਦ ਇਕੱਠੇ ਰਹਿਣਾ ਵੀ ਜ਼ਰੂਰੀ ਹੈ ਗੱਲ ਜਿਹੜੀ ਉਹ ਸੁਭਾਅ ਦੀ ਕਰ ਰਿਹਾ ਵੀ ਅਸੀਂ ਜੇ ਇਹ ਚੀਜ਼ਾਂ ਬਾਰੇ ਜਾਣਕਾਰ ਹੋਈਏ ਜਾਂ ਐਜੂਕੇਟ ਹੋਈਏ ਤੇ ਸ਼ਾਇਦ ਸਾਡੇ ਬਹੁਤ ਸਾਰੇ ਮਸਲੇ ਮੁੱਕ ਜਾਣ ਉਹ ਉਹਨਾਂ ਦਾ ਇਸ਼ਾਰਾ ਇਸ ਵੱਲ ਹੈ
1: ਹਾਂਜੀ ਮੈਂ ਤੁਹਾਡੀ ਗੱਲ ਸਮਝਦੀ ਹਾਂ ਪਰ ਇੰਨੀਆਂ ਸਦੀਆਂ ਦੇ ਬਾਵਜੂਦ ਵੀ ਇੰਨੀਆਂ ਸਦੀਆਂ ਬੀਤ ਗਈਆਂ ਆ ਔਰਤ ਤੇ ਮਨੁੱਖ ਨੂੰ ਕੀ ਅਜੇ ਤੱਕ ਮਨੁੱਖ ਨੂੰ ਜਾਂ ਮੈਂ ਇਹ ਕਹਿ ਲਵਾਂ ਵੀ ਆਦਮੀ ਨੂੰ ਔਰਤ ਦੇ ਸੁਭਾਅ ਦੀ ਸਮਝ ਨਹੀਂ ਆਈ ਜਾਂ ਔਰਤ ਨੂੰ ਆਦਮੀ ਦੇ ਸੁਭਾਅ ਦੀ ਸਮਝ ਨਹੀਂ ਆਈ ਕਿਉਂ ਅਜੇ ਵੀ ਉਹ ਚੀਜ਼ ਜਿਹੜੀ ਆ ਅਸੀਂ ਇੱਕ ਦੂਜੇ ਨੂੰ ਇੱਕ ਦੂਜੇ ਦੀ ਸਪੇਸ ਦੇ ਕੇ ਇੱਕ ਦੂਜੇ ਦੇ ਰੁਤਬੇ ਦਾ ਧਿਆਨ ਰੱਖ ਕੇ ਕਿਉਂ ਨਹੀਂ ਅਸੀਂ ਇਕੱਠੇ ਤੁਰ ਸਕਦੇ
0: ਜਿਹੜੀ ਗੱਲ ਮੈਂ ਸ਼ੁਰੂ 'ਚ ਕੀਤੀ ਸੀ ਨਾ ਮੈਂ ਜਦੋਂ ਇਹ ਗੱਲ ਨੂੰ ਆਪਣੇ ਮਤਲਬ ਜਵਾਨ ਮੁੰਡੇ ਕੁੜੀਆਂ ਦੇ ਰੂਪ ਪੱਖ ਤੋਂ ਦੇਖਦਾ ਹਾਂ ਜਦੋਂ ਮੈਂ ਸ਼ੁਰੂ 'ਚ ਗੱਲ ਕੀਤੀ ਕਿ ਅਸੀਂ ਬੱਚਿਆਂ ਨੂੰ ਪੜ੍ਹਾਉਣ ਲਈ ਕਿੰਨਾ ਕੁਛ ਕਰਦੇ ਹਾਂ ਤੁਸੀਂ ਸਕੂਲਾਂ ਦੇ ਸਿਲੇਬਸ ਚੈੱਕ ਕਰ ਲਵੋ ਤੁਸੀਂ ਕਿਤਾਬਾਂ ਚੈੱਕ ਕਰ ਲਵੋ ਤੁਸੀਂ ਕੋਈ ਏਜਾਂ ਦੇ ਐਜੂਕੇਸ਼ਨ ਇਹ 'ਚ ਗੱਲਾਂ ਹੁੰਦੀਆਂ ਹੀ ਨਹੀਂ ਅੱਜ ਦੇ ਜਵਾਨ ਬੱਚੇ ਨੂੰ ਇੱਕ ਜਿਹੜਾ ਮੁੰਡਾ ਆ ਪੰਜਾਬੀ ਮੁੰਡਾ ਆ ਜਿਹੜਾ ਅੱਜ ਉਹ ਆਪਣੇ ਮਾਂ ਪਿਓ ਵੱਲ ਵੇਖਦਾ ਕੁੜੀ ਨੂੰ ਜੋ ਸਿੱਖਿਆ ਸਾਡੀ ਵਿਰਾਸਤ 'ਚ ਈਵਨ ਬੋਲੀਆਂ 'ਚ ਦਿੱਤੀ ਗਈ
1: ਬਿਲਕੁਲ
0: ਮਾਰ ਕੁਟਾਈ ਦੀ ਬੋਲੀਆਂ 'ਚ ਗੱਲ ਨਹੀਂ ਮੈਂ ਸੱਸ ਕੁੱਟਣੀ ਕੁੱਟਣੀ ਸੰਦੂਕਾਂ ਆਉਣ ਲਿਆ ਤਾਂ ਉਹਨੂੰ ਪਤਾ ਆ ਕਿ ਕੁੜੀ ਨੂੰ ਪਤਾ ਆ ਕਿ ਮੈਨੂੰ ਤਾਂ ਸੱਸ ਨਾਲ ਮੇਰੀ ਬਣਨੀ ਨਹੀਂ ਮੈਂ ਤਾਂ ਉਹਨੇ ਤਾਂ ਮੇਰੀ ਲੜਾਈ ਕਰਨੀ ਆ ਅਤੇ ਮੈਂ ਤਾਂ ਉਹਦੇ ਨਾਲ ਰਹਿਣਾ ਹੀ ਨਹੀਂ ਆ ਅਸੀਂ ਇਹ ਗੱਲ ਤਾਂ ਕਿਤੇ ਕਰਦੇ ਹੀ ਨਹੀਂ ਵੀ ਸਾਡੇ ਸੁਭਾਅ ਕਿੱਥੇ ਨੇ ਜਿਹੜੀ ਗੱਲ ਅਸੀਂ ਕਰ ਰਹੇ ਹਾਂ
1: ਚਾਹੀਦਾ ਤਾਂ ਇਹ ਸੀ ਨਾ ਫਿਰ ਵੀ ਸਾਨੂੰ ਅਸੀਂ ਆਪਣੇ ਬੱਚਿਆਂ ਨਾਲ ਖੁੱਲ੍ਹ ਕੇ ਜਿਹੜੇ ਰਿਸ਼ਤੇ ਬਾਰੇ ਸਾਨੂੰ ਗੱਲ ਕਰਨ ਦੀ ਲੋੜ ਸੀ ਅਸੀਂ ਕਦੀ ਉਹ ਰਿਸ਼ਤਾ ਹੀ ਨਹੀਂ ਦਿਖਾਇਆ ਬੱਚਿਆਂ ਨੂੰ ਮੈਨੂੰ ਇਹ ਲੱਗਦਾ ਆ ਕਿ ਸਾਡੇ ਪਿਛਲੀਆਂ ਪੀੜ੍ਹੀਆਂ 'ਚ ਵੀ ਜਦੋਂ ਔਰਤ ਤੇ ਆਦਮੀ ਦੀ ਲੜਾਈ ਹੁੰਦੀ ਆ ਉਹ ਤਾਂ ਪਬਲਿਕਲੀ ਹੁੰਦੀ ਆ ਜਦੋਂ ਪਿਆਰ ਹੁੰਦਾ ਆ ਉਹ ਅੰਦਰ ਲੁਕ ਛਿਪ ਕੇ ਹੁੰਦਾ ਆ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਉਸ ਪਿਆਰ ਦਾ ਉਸ ਇੱਕ ਦੂਜੇ ਦੀ ਕੇਅਰ ਦਾ ਇੱਕ ਦੂਜੇ ਨਾਲ ਜਿਹੜੀ ਸਾਡੀ ਸਾਂਝ ਆ ਰਿਸ਼ਤਿਆਂ ਦੀ ਸਾਂਝ ਆ ਅਸੀਂ ਉਹ ਨਹੀਂ ਬੱਚਿਆਂ ਦੇ ਸਾਹਮਣੇ ਪ੍ਰਗਟਾਉਂਦੇ ਸਗੋਂ ਅਸੀਂ ਉਹਨੂੰ ਲੁਕੋ ਕੇ ਅੰਦਰ ਵੜ ਕੇ ਕਰਦੇ ਹਾਂ
0: ਜਦਕਿ ਹੋਣਾ ਉਲਟ ਚਾਹੀਦਾ ਝਗੜਾ ਅੰਦਰ ਹੋਣਾ ਚਾਹੀਦਾ ਪਿਆਰ ਖੁੱਲ ਕੇ ਹੋਏ
1: ਚਾਹੀਦਾ ਤਾਂ ਦੋਵੇਂ ਪਾਸੇ ਉਲਟ ਸੀਗਾ ਹਨਾ ਸੋ ਮੈਨੂੰ ਇਹ ਲੱਗਦਾ ਆ ਕਿ ਸਾਨੂੰ ਇਹ ਰਿਸ਼ਤਿਆਂ ਨੂੰ ਸਮਝਣ ਦੀ ਲੋੜ ਆ ਹਾਲਾਂਕਿ ਜਦੋਂ ਔਰਤ ਮਰਦ ਦਾ ਵਿਆਹ ਹੁੰਦਾ ਆ ਸਾਡੀ ਸੋਸਾਇਟੀ ਦੇ ਹਿਸਾਬ ਨਾਲ
0: ਹਾਂਜੀ ਹਾਂਜੀ
1: ਉਹ ਸਿਰਫ ਇੱਕ ਔਰਤ ਨਾਲ ਹੁੰਦਾ ਆ ਉਹ ਬਾਕੀ ਉਹਦੇ ਪਰਿਵਾਰ ਨੂੰ ਉਹਦੇ ਬਾਕੀ ਆਲੇ ਦੁਆਲੇ ਨਾਲ ਉਹਨੂੰ ਕੋਈ ਸ਼ਾਇਦ ਮੈਨੂੰ ਲੱਗਦਾ ਆ ਕਿ ਇੰਨਾ ਲਗਾ ਨਹੀਂ ਹੁੰਦਾ ਪਰ ਉਹਦੇ ਉਲਟ ਜਦੋਂ ਔਰਤ ਦਾ ਵਿਆਹ ਹੁੰਦਾ ਆ ਉਹ ਇੱਕ ਮਰਦ ਨਾਲ ਨਹੀਂ ਹੁੰਦਾ ਉਸ ਮਰਦ ਦੇ ਪਰਿਵਾਰ ਨਾਲ ਵੀ ਹੁੰਦਾ ਆ ਸਮਾਜ ਨਾਲ ਵੀ ਹੁੰਦਾ ਆ ਅਤੇ ਜਦੋਂ ਉਹ ਨਵੇਂ ਘਰ ਚ ਜਾਂਦੀ ਆ ਉਹਨਾਂ ਦੀਆਂ ਰੀਤੀ ਰਿਵਾਜਾਂ ਨੂੰ ਵੀ ਉਹਨੂੰ ਮੰਨਣਾ ਪੈਂਦਾ ਆ ਉਹਨਾਂ ਨਾਲ ਸਾਰਿਆਂ ਰਿਸ਼ਤਿਆਂ ਨਾਲ ਵੀ ਸਾਂਝ ਪਾਉਣੀ ਪੈਂਦੀ ਆ ਤੇ ਜਦੋਂ ਉਹਨੂੰ ਉਹ ਪਿਆਰ ਉਹ ਸਤਿਕਾਰ ਉਹ ਸਨਮਾਨ ਉਹ ਅਧਿਕਾਰ ਉਹ ਸੱਚਾ ਸਾਥ ਹੀ ਨਹੀਂ ਮਿਲਦਾ ਅੱਗੋਂ ਜਾ ਕੇ ਤੇ ਉਹ ਫਿਰ ਉਦੋਂ ਜਿਹੜੀਆਂ ਤੁਸੀਂ ਗੱਲਾਂ ਕਹਿੰਦੇ ਆ ਨਾ ਵੀ ਉਹ ਫਿਰ ਸੱਚ ਕੁੱਟਣੀ ਤੇ ਆ ਜਾਂਦੀ ਆ ਸੰਦੂਖਾਂ ਓਹਲੇ ਉਹ ਉਦੋਂ ਹੁੰਦੀਆਂ ਆ
0: ਐਕਚੁਅਲੀ ਅਸੀਂ ਅਸੀਂ ਨਹੀਂ ਥੋੜ੍ਹਾ ਇਹ ਵੀ ਤਾਂ ਹੈ ਨਾ ਅਸੀਂ ਕੁੜੀ ਨੂੰ ਇਹ ਵੀ ਤਾਂ ਕਹਿੰਦੇ ਹਾਂ ਵੀ ਅੱਜ ਤੋਂ ਬਾਅਦ ਤੂੰ ਇਹ ਪਰਾਏ ਘਰ ਚੱਲੀ ਆਪਣੇ ਘਰ ਚੱਲੀ ਹੈ ਤੇਰਾ ਪਰਾਇਆ ਘਰ ਆ ਜਦਕਿ ਉਹਦਾ ਬਾਬਲ ਦਾ ਘਰ ਹੁੰਦਾ ਬੁੱਲੇ ਸ਼ਾਹ ਹੋਰਾਂ ਕਿਤੇ ਲਿਖਿਆ ਵੀ ਹੈ ਬਾਬਲ ਆਖਿਆ ਆਣ ਕੇ ਤੈ ਸਹੁਰੇ ਘਰ ਜਾਣਾ ਰੀਤ ਉੱਥੋਂ ਦੀ ਔਰ ਹੈ ਮੁੜ ਪੈਰ ਨਾ ਇੱਥੇ ਪਾਉਣਾ ਮਤਲਬ ਕਿ ਔਰਤ ਨੂੰ ਇਹ ਵੀ ਕੁੜੀ ਨੂੰ ਅਸੀਂ ਸਿੱਖਿਆ ਦਿੰਦੇ ਹਾਂ ਵੀ ਤੇਰੀ ਉੱਥੇ ਹੁਣ ਅਰਥੀ ਆਉਣੀ ਹੈ ਹੁਣ ਤੇਰਾ ਘਰ ਖਤਮ ਸਾਡੇ ਨਾਲ
1: ਨਹੀਂ ਫਿਰ ਵੇਖੋ ਉਹ ਸਮਾਂ ਜਿਹੜਾ ਸੀ ਨਾ ਉਹ ਅੱਜ ਤੋਂ ਕਈ ਸਦੀਆਂ ਪੁਰਾਣੀਆਂ ਗੱਲਾਂ ਸੀਗੀਆਂ ਜਦੋਂ ਇੰਨਾ ਸਮਾਜ ਬਦਲ ਗਿਆ ਅਸੀਂ ਇਹ ਰਿਸ਼ਤਿਆਂ ਦੇ ਨਾਲ ਬਾਕੀ ਅਸੀਂ ਸਾਰਾ ਕੁਛ ਬਦਲ ਲਿਆ ਅਸੀਂ ਆਪਣੇ ਬੱਚਿਆਂ ਨੂੰ ਇੱਕ ਐਜੂਕੇਸ਼ਨ ਵੀ ਦੇਣੀ ਸ਼ੁਰੂ ਕਰ ਦਿੱਤੀ ਉਹਨਾਂ ਨੂੰ ਨਵੇਂ ਰਿਸ਼ਤੇ ਵੀ ਵਿਖਾ ਦਿੱਤੇ ਅਸੀਂ ਇੱਕ ਮੁਲਕ ਤੋਂ ਲੈ ਕੇ ਦੂਜੇ ਮੁਲਕਾਂ ਤੱਕ ਵੀ ਪਹੁੰਚ ਗਏ ਅਸੀਂ ਉਹ ਸਾਰਾ ਸਫ਼ਰ ਤੇ ਤੈਅ ਕਰ ਲਿਆ ਪਰ ਜਦੋਂ ਅਸੀਂ ਇੱਕ ਪਿੱਛੇ ਮੁੜ ਕੇ ਆਪਣੀ ਧੀ ਨੂੰ ਉਹੀ ਗੱਲਾਂ ਸਿਖਾਉਣੀਆਂ ਸ਼ੁਰੂ ਕਰ ਦਿੰਦੇ ਹਾਂ ਉਹਨੂੰ ਉਹ ਕਨਫਿਊਜ਼ ਅਸੀਂ ਕਰਦੇ ਹਾਂ ਬੱਚਿਆਂ ਨੂੰ ਇੱਕ ਪਾਸੇ ਅਸੀਂ ਇੱਕ ਹੋਰ ਸੁਸਾਇਟੀ 'ਚ ਦੂਜੇ ਪਾਸੇ ਅਸੀਂ ਫਿਰ ਪਿਛਲੀਆਂ ਸਦੀਆਂ ਦੀਆਂ ਪੁਰਾਣੀਆਂ ਗੱਲਾਂ ਕਰ ਜਦੋਂ ਕਰ ਲੈਂਦੇ ਹਾਂ ਅਤੇ ਮੈਨੂੰ ਲੱਗਦਾ ਆ ਕਿ ਉਹ ਬੱਚੇ ਸਾਡੇ ਆਪਣੇ ਆਪ 'ਚ ਹੀ ਇਹਨਾਂ ਰਿਸ਼ਤਿਆਂ ਤੋਂ ਫਿਰ ਦੂਰ ਹੋਣਾ ਸ਼ੁਰੂ ਹੋ ਜਾਂਦੇ ਆ ਉਹਨਾਂ ਨੂੰ ਵੀ ਨਹੀਂ ਸਮਝ ਆਉਂਦੀ ਕਿ ਅਸੀਂ ਕਿਹੜੇ ਪਾਸੇ ਜਾਣਾ ਆ ਪਹਿਲੀਆਂ ਜਿਹੜੀਆਂ ਗੱਲਾਂ ਸੀ ਨਾ ਵੀ ਔਰਤ ਨੂੰ ਇੱਕ ਘਰ 'ਚ ਕੀ ਕੁਛ ਚਾਹੀਦਾ ਸੀ ਉਹ ਬਹੁਤ ਵੱਖਰੀ ਦੁਨੀਆ ਸੀਗੀ ਅੱਜ ਔਰਤ ਨੂੰ ਇਹ ਕਿਹਾ ਜਾਂਦਾ ਆ ਕਿ ਤੂੰ ਕਮਾਈ ਦੇ ਸਾਧਨ ਵੀ ਬਰਾਬਰ ਆ ਤੇਰੇ ਤੂੰ ਕਮਾ ਕੇ ਵੀ ਲਿਆਉਣਾ ਆ ਤੂੰ ਆਪਣੀ ਪੜ੍ਹਾਈ ਵੀ ਕਰਨੀ ਆ ਤੂੰ ਕੈਰੀਅਰ ਵੀ ਨੂੰ ਵੀ ਤਰਜੀਹ ਦੇਣੀ ਆ ਆਰਥਿਕ ਦਬਾਓ ਵੀ ਉਹਦੇ ਤੇ ਪੂਰਾ ਪੈਂਦਾ ਆ ਹਨਾ ਤੇ ਉਹਦੇ ਜੀਵਨ 'ਚ ਜਿੰਨੀਆਂ ਤਬਦੀਲੀ ਉਹਦੇ ਜੀਵਨ 'ਚ ਆਈ ਆ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਉਹ ਤਬਦੀਲੀਆਂ ਆਦਮੀ ਦੇ ਜੀਵਨ 'ਚ ਵੀ ਆਈਆਂ ਆ ਉਹਨੂੰ ਵੀ ਇਹ ਸਾਰਾ ਕੁਛ ਸਹਿਣਾ ਪੈ ਰਿਹਾ ਆ ਜਿੰਨਾ ਫਰਕ ਪੈ ਰਿਹਾ ਆ ਇਨਸਾਨ ਦੀ ਜ਼ਿੰਦਗੀ ਦੇ ਵਿੱਚ
0: ਦੇਖੋ ਦੋਵੇਂ ਪਾਸੇ ਨੇ ਹਾਂਜੀ ਬਿਲਕੁਲ ਠੀਕ ਹਾਂਜੀ ਹਾਂਜੀ
1: ਲੋਕ ਰਿਸ਼ਤਿਆਂ ਵਿੱਚ ਬਦਲਣਾ ਤੇ ਚਾਹੁੰਦੇ ਆ ਆਪਸੀ ਸਮਝ ਨੂੰ ਸਤਿਕਾਰ ਨੂੰ ਬਰਾਬਰੀ ਨੂੰ ਸਾਰਾ ਕੁਛ ਉਹ ਵੀ ਤਰਜੀਹ ਦੇਣੀ ਚਾਹੁੰਦੇ ਆ ਪਰ ਕੀ ਅਸੀਂ ਉਹ ਸਾਰਾ ਕੁਛ ਕਰਦੇ ਆ
0: ਸਹੀ ਗੱਲ
1: ਸਾਨੂੰ ਇਸ ਚੀਜ਼ ਦਾ ਜ਼ਰੂਰ ਧਿਆਨ ਦੇਣਾ ਚਾਹੀਦਾ ਪਰਿਵਾਰ ਦੀ ਜਾਂ ਸਮਾਜ ਦੀ ਜੋ ਤਸਵੀਰ ਅਸੀਂ ਆਪਣੇ ਬੱਚਿਆਂ ਦੇ ਸਾਹਮਣੇ ਵਿਖਾਉਂਦੇ ਆ ਨਾ ਉਹ ਬਹੁਤ ਇੰਪੋਰਟੈਂਟ ਆ
0: ਸੋ ਮੈਨੂੰ ਲੱਗਦਾ ਕਿ ਇੱਥੇ ਥੋੜ੍ਹਾ ਜਿਹਾ ਮੈਂ ਤਾਂ ਇਹ ਵੀ ਵੇਖਦਾ ਕਿ ਅਸੀਂ ਬੱਚਿਆਂ ਨੂੰ ਕੁਛ ਵੀ ਨਹੀਂ ਵਿਖਾਉਂਦੇ ਬੱਚੇ ਅੱਜ ਦੇ ਬੱਚੇ ਸਾਡੇ ਜਿੱਦਾਂ ਹੁਣ ਸੋਸ਼ਲ ਮੀਡੀਆ ਦੇ ਵਿੱਚ ਜੋ ਕੁਛ ਆ ਰਿਹਾ ਗੀਤਾਂ ਰਾਹੀਂ ਫਿਲਮਾਂ ਰਾਹੀਂ ਛੋਟੇ ਛੋਟੇ ਰੀਲਾਂ ਰਾਹੀਂ ਮਜ਼ਾਕ ਚੁਟਕਲਿਆਂ ਰਾਹੀਂ ਹੁਣ ਇੰਨਾ ਕੁਛ ਅਸੀਂ ਮਤਲਬ ਹਰ ਰਿਸ਼ਤੇ ਨੂੰ ਤਾਸ਼ ਨਸ ਕਰਨ ਦੀ ਗੱਲ ਸਾਡੇ ਸੋਸ਼ਲ ਮੀਡੀਆ 'ਤੇ ਹੋ ਰਹੀ ਹੈ ਅਤੇ ਮੈਨੂੰ ਫਿਕਰ ਹੈ ਇਸ ਗੱਲ ਦਾ ਕਿ ਅਸੀਂ ਸ਼ਾਇਦ ਕਿਤੇ ਨਾ ਕਿਤੇ ਸਾਡੇ 'ਚ ਕਮੀ ਵੀ ਆ ਹੁਣ ਛੋਟੀ ਜਿਹੀ ਗੱਲ ਹੈ ਕਿ ਮੁੰਡੇ ਕੁੜੀ ਦੇ ਉੱਤੇ ਅਲੱਗ ਅਲੱਗ ਤਰ੍ਹਾਂ ਦਾ ਪ੍ਰਭਾਵ ਹੁੰਦਾ ਹੁਣ ਮਾਂ ਪੁੱਤ ਪੁੱਤ ਮਾਂ ਦਾ ਲਾਡਲਾ ਹੁੰਦਾ ਹੈ ਨਾ ਮਾੜੀ ਜਿਹੀ ਸੱਟ ਲੱਗ ਜੇ ਫਿਕਰ ਪੈ ਜਾਵੇ ਰੋਟੀ ਦੀ ਫਿਕਰ ਹੈ ਪੁੱਤ ਜਦੋਂ ਵਿਆਹ ਜਾਂਦਾ ਤਾਂ ਮਾਂ ਨੂੰ ਲੱਗਦਾ ਕਿ ਮੇਰਾ ਪੁੱਤ ਜਿਹੜਾ ਸੀ ਉੱਤੇ ਉਹਦਾ ਹੱਕ ਹੋ ਗਿਆ ਜਿਹੜੀ ਕਿ ਪਰਾਈ ਕੁੜੀ ਹੈ ਪੁੱਤ ਦੇ ਉੱਤੇ ਪ੍ਰੈਸ਼ਰ ਇਹ ਪੈ ਜਾਂਦਾ ਕਿ ਮੈਂ ਕਦੀ ਬੈਲੈਂਸ ਰੱਖਾਂ ਕਿਹਦੇ ਨਾਲ ਜਾਵਾਂ ਮਤਲਬ ਮੋਮਸ ਡੈ ਸਨ ਬਣਾ ਕਿ ਮੈਂ ਇੱਕ ਲੋਇਲ ਹਸਬੈਂਡ ਬਣਾ ਕਿ ਕੀ ਬਣਾ ਮਰਦ 'ਤੇ ਪ੍ਰੈਸ਼ਰ ਹੁੰਦਾ ਉਹ ਗੱਲ ਦੋਵੇਂ ਬੰਨੇ ਨਹੀਂ ਕਰਦਾ ਉਹਦੀ ਫਿਤਰਤ 'ਚ ਹੁਣ ਉੱਥੇ ਸੁਭਾਅ ਦੀ ਗੱਲ ਆ ਗਈ ਨਾ ਕਿ ਉਹ ਆਪਣੀ ਗੁਫਾ 'ਚ ਵੜ ਜਾਂਦਾ ਉਹਨੇ ਲੋਨਲੀ ਐਸਕੇਪ ਸਪੇਸ ਲੈਣੀ ਹੈ ਕਿ ਆਈ ਵਿਲ ਹੈਂਡਲ ਇਟ ਮਾਈ ਓਨ ਠੀਕ ਹੈ ਉਹ ਇੱਕ ਬਹਾਦਰੀ ਲੈਂਦਾ ਤੇ ਔਰਤ ਨੂੰ ਜਦੋਂ ਫਿਰ ਦੋਵੇਂ ਪਾਸੇ ਮਿਲਦਾ ਉਹ ਵੀ ਪਿੱਸਦੀ ਹੈ ਉਹ ਕਦੀ ਸੱਸ ਨਾਲ ਪਿੱਸਦੀ ਹੈ ਉਹਦੇ ਪਿੱਛੇ ਇੰਪਰੈਸ਼ਨ ਪਿਆ ਹੋਇਆ ਵੀ ਉਹੀ ਬੋਲੀਆਂ ਵਾਲਾ ਵੀ ਸੱਸਾਂ ਇੱਦਾਂ ਹੁੰਦੀਆਂ ਫਲਾਣ ਹੁੰਦਾ ਢੀਂਗ ਹੁੰਦਾ ਹੈ ਨਾ
1: ਬਿਲਕੁਲ
0: ਤੇ ਉਹ ਸਿੱਖਿਆ ਕੋਈ ਹੋਈ ਨਹੀਂ ਹੁੰਦੀ ਤਾਣਾ ਬਣਾ ਵੀ ਹੈ ਹੁਣ ਆਸਟ੍ਰੇਲੀਆ ਦੇ ਦੂਜੇ ਸਿਨੈਰੀਓ ਦੇ ਵਿੱਚ ਮੁੰਡੇ ਕੁੜੀ ਇੱਥੇ ਇਕੱਠੇ ਰਹਿੰਦੇ ਆ ਪੇਰੈਂਟਸ ਦੇ ਨਾਲ ਕੁੜੀ ਵੱਖ ਗੱਲ ਕਰਦੀ ਹੈ ਅੱਜ ਦੇ ਫੋਨ ਰਾਹੀਂ ਇੱਕ ਹਰ ਗੱਲ ਮਿੰਟ ਮਿੰਟ ਦੀ ਗੱਲ ਹੁੰਦੀ ਹੈ ਮੁੰਡੇ ਵਾਲੇ ਵੱਖ ਵੱਖ ਗੱਲ ਕਰਦੇ ਆ ਕਈ ਵਾਰੀ ਪੇਰੈਂਟਸ ਉੱਥੇ ਇੱਕ ਹੋਰ ਤਰ੍ਹਾਂ ਦੀ ਸੁਸਾਇਟੀ 'ਚ ਬੈਠੇ ਆ ਇਹ ਇੱਕ ਹੋਰ ਸੁਸਾਇਟੀ 'ਚ ਬੈਠੇ ਆ ਜਦੋਂ ਕਿਤੇ ਕੁੜੀ ਦੇ ਪੇਰੈਂਟਸ ਇੱਥੇ ਆਉਂਦੇ ਜਾਂ ਮੁੰਡੇ ਦੇ ਪੇਰੈਂਟਸ ਆ ਜਾਂਦੇ ਆ ਜਦੋਂ ਰਹਿੰਦੇ ਆ ਤਾਂ ਉੱਥੋਂ ਗੱਲਾਂ ਹੋਰ ਪਾਸੇ ਚਲੀਆਂ ਜਾਂਦੀਆਂ ਅਤੇ ਮੈਨੂੰ ਲੱਗ ਰਿਹਾ ਵੀ ਤਾਣਾ ਬਾਣਾ ਇੰਨਾ ਸਿੱਧਾ ਵੀ ਨਹੀਂ ਹੈਗਾ ਤੁਸੀਂ ਬਹੁਤ ਸੋਹਣੀਆਂ ਗੱਲਾਂ ਕਰ ਰਹੇ ਹੋ ਜਿਹੜੀਆਂ ਤੁਸੀਂ ਕਹਿ ਰਹੇ ਹੋ
1: ਉਹੀ ਹੈ ਨਾ ਕਿ ਮਲਗੋਬਾ ਅਸੀਂ ਬਣਾ ਰਹੇ ਹਾਂ ਅਸੀਂ ਨਾ ਤੇ ਪੁਰਾਣਾ ਆਪਣਾ ਕਲਚਰ ਨੂੰ ਛੱਡਣਾ ਚਾਹੁੰਦੇ ਹਾਂ ਨਵੇਂ ਨੂੰ ਅਸੀਂ ਕਿਉਂਕਿ ਸਾਡੀ ਪੀੜ੍ਹੀ ਦੀ ਪ੍ਰੋਬਲਮ ਆ ਸਾਡੇ ਕੋਲ ਉਹ ਜਿਹੜੀਆਂ ਹੁਣ ਬੱਚੇ ਦੇ ਹੱਥ 'ਚ ਮੋਬਾਈਲ ਆ ਹਨਾ ਜਿਹੜੀ ਅੱਜ ਦੇ ਹਾਲਾਤ ਤੁਸੀਂ ਦੇਖੋਗੇ ਬੱਚਿਆਂ ਦੀ ਸੋਚ ਜਿਹੜੀ ਆ ਉਹ ਸਮਾਜਿਕ ਸੋਚ ਬਿਲਕੁਲ ਬਦਲ ਚੁੱਕੀ ਹੋਈ ਆ
0: ਮਤਲਬ ਮੈਂ ਜਿਹੜੀ ਪਹਿਲਾਂ ਵੀ ਗੱਲ ਕੀਤੀ ਸੀ ਕਿ ਮੈਨੂੰ ਮੇਰੇ ਸੱਜਣ ਨੇ ਉਹਨਾਂ ਦਾ ਬੇਟਾ ਆਸਟ੍ਰੇਲੀਆ 'ਚ ਪੜ੍ਹਿਆ ਮਤਲਬ ਵੱਡਾ ਹੋਇਆ
1: ਹਾਂਜੀ
0: ਉਹ ਕਹਿੰਦਾ ਸੀ ਕਿ ਡੈਡ ਮੈਨੂੰ ਇਹ ਨਹੀਂ ਦੱਸਿਆ ਕਿ ਮੈਂ ਗਰਲਫ੍ਰੈਂਡ ਨੂੰ ਕਿਵੇਂ ਸਾਂਭਣਾ ਅਤੇ ਮੈਂ ਸਮਝਦਾ ਕਿ ਇਹ ਪਿਓ ਪੁੱਤ ਦੇ ਇੱਕ ਚੰਗੇ ਰਿਸ਼ਤੇ ਦੀ ਨਿਸ਼ਾਨੀ ਹੈ ਪਰ ਫਿਰ ਵੀ ਉਹਨਾਂ ਦੇ ਵਿੱਚ ਚੰਗੇ ਰਿਸ਼ਤੇ ਹੁੰਦੇ ਹੋਏ ਵੀ ਕੁਛ ਵਕਫਾ ਕੁਛ ਗਾਇਬ ਸੀਗਾ ਕੁਛ ਖਲਾਅ ਸੀਗਾ ਅਤੇ ਹਾਂਜੀ
1: ਹਾਂਜੀ
0: ਹਾਂਜੀ ਹਾਂਜੀ
1: ਜਿਹੜੇ ਅੱਜ ਤੋਂ ਨਾ ਕੁਛ ਸਾਲ ਪਹਿਲਾਂ ਜਿਹੜੀਆਂ ਸਾਡੀਆਂ ਆਰਥਿਕ ਲੋੜਾਂ ਸੀਗੀਆਂ ਸਾਡੀਆਂ ਸਮਾਜਿਕ ਲੋੜਾਂ ਸੀਗੀਆਂ ਸਾਡੇ ਰਿਸ਼ਤਿਆਂ ਦੀ ਜੋ ਤਾਣਾ ਬਾਣਾ ਸੀਗਾ ਉਹ ਬਹੁਤ ਵੱਖਰਾ ਸੀਗਾ ਅੱਜ ਮੈਂ ਆਪਣੇ ਬੱਚਿਆਂ ਨਾਲ ਗੱਲ ਕਰ ਰਹੀ ਸੀ ਵੀ ਅੱਜ ਦੇ ਬੱਚੇ ਜਿਹੜੇ ਆ ਉਹ ਵਿਆਹ ਤੋਂ ਕਿਉਂ ਡਰ ਰਹੇ ਆ
0: ਤੁਸੀਂ ਕਿਹਦੇ ਨਾਲ ਗੱਲ ਕਰ ਰਹੇ ਸੀ ਆਪਸ ਵਿਚਾਰ ਕਰ ਰਹੇ ਸੀ
1: ਨਹੀਂ ਮੈਂ ਆਪਣੇ ਬੱਚਿਆਂ ਨਾਲ ਗੱਲ ਕਰ ਰਹੀ ਸੀ
0: ਅੱਛਾ ਜੀ
1: ਹੈਨਾ ਤੇ ਗ੍ਰੈਂਡ ਚਿਲਡਰਨ ਵੀ ਸੀਗੇ ਘਰ
0: ਅੱਛਾ ਜੀ
1: ਤੇ ਉਹ ਕਹਿੰਦੇ ਕਹਿੰਦੇ ਵੀ
0: ਨਹੀਂ ਤੁਸੀਂ ਪਹਿਲਾਂ ਇਹ ਗੱਲ ਮੰਨਦੇ ਆ ਕਿ ਅੱਜ ਦੇ ਜਵਾਨ ਵਿਆਹ ਤੋਂ ਡਰ ਰਿਹਾ ਮੁੰਡੇ ਕੁੜੀਆਂ
1: ਦੇਖੋ ਡਰਦੇ ਨਹੀਂਗੇ ਮੈਂ ਕਹਿੰਦੀ ਆ ਉਹ ਬਹੁਤ ਸਿਆਣਪ ਨਾਲ ਇਸ ਚੀਜ਼ ਨੂੰ ਸੋਚਣ ਲੱਗ ਪਏ ਆ
0: ਮੈਂ ਸਮਝਦਾ ਕਿ ਉਹ ਫਿਕਰਮੰਦ ਨੇ ਕਿ ਰਿਲੇਸ਼ਨਸ਼ਿਪ ਕਿਵੇਂ ਸਸਟੇਨ ਕਰਨੇ ਨੇ
1: ਉਹ ਫਿਕਰਮੰਦ ਆ ਕਿ ਇਹ ਰਿਸ਼ਤਿਆਂ ਨੂੰ ਸੰਭਾਲਣ ਵਾਸਤੇ ਇਸ ਤੋਂ ਪਹਿਲਾਂ ਜੰਪ ਕਰ ਜਾਓ ਉਹ ਇਸ ਰਿਸ਼ਤੇ ਨੂੰ ਸੰਭਾਲ ਕੇ ਸਮਝ ਕੇ ਇੱਕ ਦੂਜੇ ਦੀਆਂ ਆਦਤਾਂ ਨੂੰ ਸਮਝ ਕੇ ਕਰਨਾ ਚਾਹੁੰਦੇ ਆ
0: ਜੀ ਜੀ
1: ਸਾਡੇ ਵੇਲੇ ਜਿਹੜਾ ਵਿਆਹ ਸੀ ਨਾ ਉਹ ਮੈਂ ਇਹ ਨਹੀਂ ਕਹਿੰਦੀ ਕਿ ਉਹ ਮਜਬੂਰੀ ਸੀ ਪਰ ਕਿਸੇ ਹੱਦ ਤੱਕ ਪੈਸੇ ਦੀ ਮਜਬੂਰੀ ਕਰਕੇ ਕੁੜੀਆਂ ਵਿਆਹ ਕਰਾਉਂਦੀਆਂ ਸੀ ਆਦਮੀ ਜਿਹੜਾ ਸੀ ਉਹਨੂੰ ਆਪਣੀਆਂ ਸਮਾਜਿਕ ਲੋੜਾਂ ਕਰਕੇ ਆਪਣੇ ਪਰਿਵਾਰ ਨੂੰ ਗਾਂ ਹੋਰ ਅੱਗੇ ਵਧਾਉਣ ਵਾਸਤੇ ਹੋਰ ਚੀਜ਼ਾਂ ਕਰਕੇ ਉਹ ਵਿਆਹ ਕਰਵਾਉਂਦੇ ਸੀ ਪਰ ਅੱਜ ਦੇ ਜਿਹੜੇ ਬੱਚੇ ਆ ਨਾ ਉਹ ਡੇਟਿੰਗ ਐਪਸ ਹੀ ਇੰਨੀਆਂ ਫੋਨ 'ਚ ਉਹਨਾਂ ਦੇ ਹੱਥ 'ਚ ਆ ਚੁੱਕੀਆਂ ਆ ਉਹ ਉਹਦੇ ਲਈ ਉਹਨਾਂ ਕੋਲ ਆਪਸ਼ਨਸ ਬੜੀਆਂ ਹੋ ਗਈਆਂ ਆ
0: ਨਹੀਂ ਤੁਸੀਂ ਥੋੜਾ ਦੱਸੋ ਤੁਸੀਂ ਬੱਚਿਆਂ ਦੇ ਐਂਗਲ ਤੋਂ ਜਿਵੇਂ ਆਸਟ੍ਰੇਲੀਆ ਜਨ ਤੁਸੀਂ ਸਮਝਦੇ ਹੋ ਵੀ ਇਹ ਡੇਟਿੰਗ ਕਰਨਾ ਇੱਕ ਚੰਗਾ ਕਲਚਰ
1: ਦੇਖੋ ਮੈਂ ਡੇਟਿੰਗ ਦੇ ਵੀ ਅੱਗੇ ਅਰਥ ਜਿਹੜੇ ਆ ਨਾ ਉਹ ਬਹੁਤ ਦੂਰ ਤੱਕ ਆ
0: ਹਾਂਜੀ ਹਾਂਜੀ
1: ਕਿ ਉਹ ਡੇਟਿੰਗ ਜਿਹੜੀ ਆ ਉਹ ਸਿਆਣਪ ਨਾਲ ਆ ਕਿ ਉਹ ਡੇਟਿੰਗ ਜਿਹੜੀ ਆ ਉਹ ਫਿਜ਼ੀਕਲ ਰਿਲੇਸ਼ਨਸ ਤੱਕ ਆ ਜਾਂ ਘਰੋਂ ਬਾਹਰ ਤੱਕ ਆ ਇਹ ਇਹ ਬਹੁਤ ਕੁਛ ਸਮਝਣਾ ਪੈਣਾ ਆ ਸਾਨੂੰ ਡੇਟਿੰਗ ਸਿਰਫ ਇੱਕ ਲਫ਼ਜ਼ ਨਹੀਂ ਗਾ ਇਹ ਸਾਡੇ ਸਮਾਜ ਦੀ ਇੱਕ
0: ਕੁੜੀ ਮੁੰਡੇ ਨੂੰ ਇੱਕ ਦੂਜੇ ਨੂੰ ਸਮਝਣ ਲਈ ਸਮਾਂ ਦੇਣ ਦਾ ਵੀ ਇੱਕ ਜ਼ਰੀਆ ਆ
1: ਸਮਾਂ ਦੇਣ ਦਾ ਜ਼ਰੀਆ
0: ਆ ਪਰ ਅਸੀਂ ਥੋੜਾ ਜਿਹਾ ਇਹਨੂੰ ਬਦਨਾਮ ਅਸੀਂ ਜ਼ਿਆਦਾ ਕੀਤਾ ਹੋਇਆ
1: ਹਾਂ ਪਰ ਉਹਦੇ ਲਈ ਬੱਚਿਆਂ ਨੂੰ ਸਮਝ ਹੋਣੀ ਜ਼ਰੂਰੀ ਆ ਕਿ ਉਹ ਉਸ ਰਿਸ਼ਤੇ ਤੱਕ ਨੂੰ ਨਿਭਾਉਣ ਲਈ ਉਸ ਚੀਜ਼ ਨੂੰ ਸਮਝਣ ਲਈ ਜਾਂ ਡੇਟਿੰਗ ਦਾ ਅਰਥ ਚੰਗੀ ਤਰ੍ਹਾਂ ਸਮਝਣ ਲਈ ਉਹ ਤਿਆਰ ਹੈਗੇ ਆ ਕਿ ਨਹੀਂ ਹੈਗੇ
0: ਮੈਨੂੰ ਲੱਗਦਾ ਕਿ ਇੱਥੇ ਇੱਥੇ ਹੁਣ ਪੇਰੈਂਟਸ ਦਾ ਰੋਲ ਆ ਇੱਥੇ ਐਜੂਕੇਸ਼ਨ ਸਿੱਖਿਆ ਅਵੇਅਰਨੈਸ ਦੀ
1: ਬਿਲਕੁਲ
0: ਜਿਹੜੀ ਗੱਲ ਆਪਾਂ ਰਿਲੇਸ਼ਨਸ਼ਿਪ ਦੀ ਕੜੀ ਤੰਦ ਫੜਨ ਦੀ ਕੋਸ਼ਿਸ਼ ਕੀਤੀ ਤੁਸੀਂ ਸਗੋਂ ਉਹਨੂੰ ਬਹੁਤ ਵਧੀਆ ਤਰੀਕੇ ਨਾਲ ਇੱਕ ਗੁੰਝਲ ਨੂੰ ਹੱਲ ਕਰ ਦਿੱਤਾ ਅਤੇ ਮੈਨੂੰ ਹੁਣ ਤੁਹਾਡੇ ਨਾਲ ਗੱਲਾਂ ਕਰਦੇ ਖਿਆਲ ਆ ਰਿਹਾ ਵੀ ਆਹ ਜਿਹੜੇ ਰਿਲੇਸ਼ਨਸ਼ਿਪ ਦੇ ਵਿੱਚ ਸਾਨੂੰ ਇੱਥੋਂ ਮਤਲਬ ਬੱਚਿਆਂ ਨੂੰ ਜਾਂ ਮਾਂ ਪੁੱਤ ਨੂੰ ਜਾਂ ਪਿਓ ਪਿਓ ਪੁੱਤ ਨੂੰ ਜਾਂ ਪਿਓ ਧੀ ਨੂੰ ਜਾਂ ਮਾਂ ਧੀ ਨੂੰ ਆਪਸ 'ਚ ਬਹਿ ਕੇ ਇਹ ਗੱਲ ਵਿਚਾਰਨ ਦੀ ਲੋੜ ਹੈ
1: ਇਹ ਗੱਲਾਂ ਦਾ ਜਿੰਨਾ ਚਿਰ ਸਾਡੇ ਬੱਚਿਆਂ ਨਾਲ ਅਸੀਂ ਖੁੱਲ ਕੇ ਨਹੀਂ ਕਰਾਂਗੇ ਅਸੀਂ ਉਹਨਾਂ ਨੂੰ ਆਪਣੀ ਜਿਹੜੀ ਸੋਚ ਆ ਆਪਣੀ ਸਾਡੀ ਸੋਚ ਮੈਨੂੰ ਲੱਗਦਾ ਆ ਕਿ ਮੇਰੀ ਮੇਰੀ ਆਪਣੀ ਸੋਚ ਜਿਹੜੀ ਆ ਉਹ ਇੱਕ ਇੱਕ ਜਨਰੇਸ਼ਨ ਨਹੀਂ ਅੱਜ ਦੀ ਜਨਰੇਸ਼ਨ ਨਾਲੋਂ ਦੋ ਜਨਰੇਸ਼ਨ 'ਚ ਪਿੱਛੇ ਆ
0: ਅੱਛਾ ਜੀ
1: ਮੈਂ ਆਪਣੇ ਆਪ ਨੂੰ ਅਜੇ ਵੀ ਹਾਲਾਂਕਿ ਮੈਨੂੰ ਆਸਟ੍ਰੇਲੀਆ 'ਚ ਆਇਆ ਭਾਵੇਂ ਕਿੰਨੇ ਵੀ ਸਾਲ ਹੋ ਗਏ ਆ ਪਰ ਮੈਂ ਅਜੇ ਵੀ ਮੇਰੀ ਸੋਚ ਪਿਛਲੀ ਆ
0: ਮੈਂ ਸਮਝਦਾ ਜੀ ਤੁਸੀਂ ਬਹੁਤ ਸਿਆਣੇ ਆ ਪਿਛਲੀ ਨਹੀਂ ਹੈਗੀ ਮੈਂ ਇਹਨੂੰ ਪਿਛਲੀ ਨਵੀਂ ਨਹੀਂ ਸਮਝ ਰਿਹਾ ਇਹ ਤੁਸੀਂ ਇਹਦੇ ਬਾਰੇ ਅਵੇਅਰ ਆ ਸੰਜੀਦਾ ਆ ਤਾਂ ਹੀ ਤੁਸੀਂ ਆਪਣੇ ਬੱਚਿਆਂ ਨਾਲ ਗੱਲ ਕਰ ਰਹੇ ਆ ਇਹ ਬਹੁਤ ਵੱਡੀ ਗੱਲ ਆ
1: ਚਲੋ ਸ਼ੁਕਰੀਆ ਤੁਹਾਡਾ ਤੁਸੀਂ
0: ਮੈਂ ਇਹਨੂੰ ਐਕਚੁਅਲੀ ਮਾੜਾ ਚੰਗਾ ਦੇ ਪੈਰਾਮੀਟਰ 'ਚ ਨਹੀਂ ਦੇਖ ਰਿਹਾ ਮੈਂ ਦੇਖ ਰਿਹਾ ਕਿ ਜ਼ਰੂਰਤ ਕੀ ਹੈ ਸਮੇਂ ਦੀ ਮੈਨੂੰ ਲੱਗ ਰਿਹਾ ਕਿ ਹੁਣ ਅਸੀਂ ਹੁਣ ਉਹ ਸਮਾਂ ਨਹੀਂ ਹੈਗਾ ਕਿ ਅਸੀਂ ਬੱਚਿਆਂ ਕੋਲੋਂ ਕੁਛ ਚੀਜ਼ ਲੁਕਾ ਸਕਦੇ ਹਾਂ ਮਤਲਬ ਜਿਵੇਂ ਹੁਣ ਛੋਟੇ ਹੁੰਦੇ ਸਾਡੇ ਸਮਾਜ 'ਚ ਕੀ ਹੈ ਵੀ ਬੱਚੇ ਕਿੱਦਾਂ ਪੈਦਾ ਹੁੰਦੇ ਜਦੋਂ ਬੱਚਾ ਛੋਟੇ ਛੋਟੇ ਛੋਟਾ ਜਿਹਾ ਬੱਚਾ ਸਵਾਲ ਪੁੱਛਦਾ ਅਸੀਂ ਕਹਿੰਦੇ ਹਾਂ ਵੀ ਉਹ ਚਿੜੀ ਦੇਗੀ ਜਾਂ ਇਹੋ ਜਿਹੀਆਂ ਗੱਲਾਂ ਕਰਦੀਆਂ ਹੁਣ ਉਹ ਚੀਜ਼ਾਂ ਨਹੀਂ ਕਰ ਸਕਦੇ
1: ਉਹ ਚੀਜ਼ਾਂ ਨਹੀਂ ਕਰ ਸਕਦੇ
0: ਹੁਣ ਉਹਨਾਂ ਕੋਲ ਐਕਸੈਸ ਹੈਗਾ ਹਨਾ
1: ਬੱਚਿਆਂ ਕੋਲ ਸਭ ਕੁਝ ਅਵੇਅਰਨੈਸ ਆ
0: ਜੀ ਜੀ ਮੈਨੂੰ ਲੱਗਦਾ ਕਿ ਹੁਣ ਜ਼ਿਆਦਾ ਸਮਾਂ ਸੈਂਸਿਟਿਵ ਵੀ ਆ ਅਤੇ ਸ਼ਾਇਦ ਪੇਰੈਂਟਸ ਨੂੰ ਵੀ ਐਜ਼ ਏ ਪੇਰੈਂਟਸ ਸਾਨੂੰ ਆਪਸ 'ਚ ਬਦਲਣ ਦੀ ਲੋੜ ਆ ਅਤੇ ਇਹ ਜ਼ਰੂਰੀ ਹੋ ਗਿਆ ਜਿਹੜੀ ਤੁਸੀਂ ਗੱਲ ਕਹਿ ਰਹੇ ਹਾਂ ਕਿ ਆਪਾਂ ਇਸ ਚੀਜ਼ ਨੂੰ ਵਿਚਾਰੀਏ ਪਰਿਵਾਰ 'ਚ ਬਹਿ ਕੇ
1: ਬਿਲਕੁਲ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਇਹ ਗੱਲਾਂ ਆ ਨਾ ਜਿੱਦਾਂ ਸਕੂਲਾਂ 'ਚ ਬੱਚਿਆਂ ਨੂੰ ਬੈਡ ਟੱਚ ਅਤੇ ਗੁੱਡ ਟੱਚ ਸਮਝਾਇਆ ਜਾਂਦਾ ਆ
0: ਹਾਂਜੀ ਹਾਂਜੀ
1: ਇਹਨਾਂ ਚੀਜ਼ਾਂ ਨੂੰ ਹੋਰ ਅੱਗੇ ਇਹਨਾਂ ਰਿਸ਼ਤਿਆਂ ਬਾਰੇ ਜਾਣਕਾਰੀ ਜਿਹੜੀ ਆ ਉਹ ਹੋਣੀ ਚਾਹੀਦੀ ਆ ਬੱਚਿਆਂ ਨੂੰ ਤਾਂ ਕਿ ਉਹ ਆਉਣ ਵਾਲੇ ਸਮੇਂ ਨੂੰ ਇੱਕ ਚੰਗੇ ਤਰੀਕੇ ਨਾਲ ਸਮਝ ਸਕਣ
0: ਜੀ
1: ਤੇ ਉਹਨਾਂ ਨੂੰ ਆਪਸ 'ਚ ਬਹਿ ਕੇ ਮਸਲਿਆਂ ਨੂੰ ਹੀ ਸੁਲਝਾ ਸਕਣ
0: ਜੀ
1: ਮੈਨੂੰ ਲੱਗਦਾ ਆ ਕਿ ਅਸੀਂ ਅਜੇ ਵੀ ਬੇਸ਼ੱਕ ਦੀ ਤੁਸੀਂ ਅੱਜ ਕਿੰਨੀਆਂ ਗੱਲਾਂ ਕੀਤੀਆਂ ਆ ਕਿ ਔਰਤ ਨੂੰ ਦਾ ਸੁਭਾਅ ਕੀ ਆ ਤੇ ਆਦਮੀ ਦਾ ਸੁਭਾਅ ਕੀ ਆ
0: ਮੈਂ ਵੀ ਸਮਝਣ ਲਈ ਹੀ ਤੰਦ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ
1: ਪਰ ਜਦੋਂ ਅਸੀਂ ਉਸ ਰਿਸ਼ਤੇ 'ਚ ਆਪਸ 'ਚ ਦੋਵੇਂ ਜਣੇ ਵੀ ਬਹਿੰਦੇ ਆ ਨਾ ਤੇ ਮੈਨੂੰ ਨਹੀਂ ਲੱਗਦਾ ਕਿ ਅਸੀਂ ਉਸ ਵੇਲੇ ਇੱਕ ਦੂਜੇ ਦੇ ਸੁਭਾਅ ਨੂੰ ਸਮਝ ਕੇ ਉਸ ਵੇਲੇ ਅਸੀਂ ਉਹ ਝਗੜਾ ਜਿਹੜਾ ਆ ਜਾਂ ਉਹ ਜਿਹੜੀ ਗੱਲਬਾਤ ਆ ਉਹਨੂੰ ਪਿਆਰ ਨਾਲ ਸਮਝਦੇ ਹਾਂ ਜਾਂ ਸੁਲਝਾਉਂਦੇ ਹਾਂ ਅਸੀਂ ਉੱਥੇ ਟੈਂਪਰ ਲੂਜ਼ ਕਰਦੇ ਹਾਂ ਹਨਾ ਤੇ ਅਸੀਂ ਉਹ ਬੜਾ ਕੁਛ ਆ ਜਿਹੜਾ ਇਹਨਾਂ ਰਿਸ਼ਤਿਆਂ ਨੂੰ ਸਮਝ ਕੇ ਜਾਂ ਪੜ੍ਹ ਕੇ ਮੈਨੂੰ ਨਹੀਂ ਲੱਗਦਾ ਵੀ ਅਸੀਂ ਇੰਨਾ ਕਰ ਲੈਂਦੇ ਹਾਂ ਇਹ ਤਜਰਬਾ ਜਿਹੜਾ ਆ ਉਹ ਜ਼ਿਆਦਾ ਜ਼ਰੂਰੀ ਆ
0: ਸਹੀ ਹੈ
1: ਤੇ ਮੈਂ ਤੁਹਾਨੂੰ
0: ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਬਹੁਤ ਅੱਛਾ ਲੱਗ ਰਿਹਾ
1: ਇੱਕ ਛੋਟੀ ਜੀ
0: ਅੱਛਾ ਜੀ ਵਾਹ ਜੀ ਵਾਹ
1: ਮੇਰੇ ਕੋਲ ਇੱਕ ਕਿਸੇ ਦੀ ਗੱਲਬਾਤ ਸੀਗੀ ਕਵਿਤਾ ਸੀ ਕਿਸੇ ਨੇ ਲਿਖੀ ਹੋਈ
0: ਕੀ ਬਾਤ ਤੁਸੀਂ ਹਮੇਸ਼ਾ
1: ਮਹਿੰਦਰ ਸਿੰਘ ਜੀ ਪੰਜ ਗਰਾਈ
0: ਵਾਹ ਜੀ ਵਾਹ ਤਿਆਰੀ ਕਰਕੇ ਆਉਣੇ ਬਹੁਤ ਚੰਗਾ ਲੱਗਦਾ ਕੀ ਬਾਤ ਹੈ ਜੀ ਆਉਣ ਦਿਓ ਜੀ ਫਿਰ ਉਹਨੂੰ
1: ਉਹਨਾਂ ਨੇ ਲਿਖਿਆ ਆ ਕੱਲ ਰਾਤੀ ਮੈਨੂੰ ਸੁਪਨਾ ਆਇਆ ਕੱਲ ਰਾਤੀ
0: ਮੈਨੂੰ
1: ਆਇਆ ਸੁਪਨਾ ਹੱਸਦੇ ਹੱਸਦੇ ਵਿਆਹ ਕਰਵਾ ਬੈਠੇ ਕਾਹਦਾ ਵਿਆਹ ਕਰਵਾਇਆ ਮਿੱਤਰੋ ਪਾਣੀ ਵਿੱਚ ਮਧਾਣੀ ਪਾ ਬੈਠੇ ਹੱਸਦੀ ਵੱਸਦੀ ਰੂਹ ਆਪਣੀ ਨੂੰ ਅਸੀਂ ਰੋਗ ਅਵੱਲੇ ਲਾ ਬੈਠੇ
0: ਅੱਛਾ ਜੀ
1: ਸ਼ਾਮ ਸਵੇਰੇ ਕਿਚ ਕਿਚ ਹੁੰਦੀ ਸੁੱਤੀ ਹੋਈ ਕਲਾ ਜਗਾ ਬੈਠੇ ਜ਼ਿੰਦਗੀ ਸਾਡੀ ਕੱਚੇ ਦੁੱਧ ਵਰਗੀ ਸੀ ਖੱਟੇ ਦਹੀਂ ਦਾ ਜਾਗ ਲਗਾ ਬੈਠੇ ਵਿਆਹ ਕਹਿੰਦੇ ਮੋਤੀ ਚੂਰ ਦਾ ਲੱਡੂ ਅੱਖਾਂ ਬੰਦ ਕਰਕੇ ਅਸੀਂ ਖਾ ਬੈਠੇ ਆਪਣਾ ਆਪ ਗਵਾ ਬੈਠੇ
0: ਚਲੋ ਇਹ ਇਹ ਮੈਨੂੰ ਲੱਗ ਰਿਹਾ ਇਹ ਇਸ ਰਿਸ਼ਤੇ 'ਚ ਨਾ ਜਿਹੜੀ ਅਸੀਂ ਕਹਿ ਰਹੇ ਹਾਂ ਮੈਨਸ ਕੇਵ ਉਹਨੂੰ ਜਾਣ ਦਾ ਮੌਕਾ ਨਹੀਂ ਮਿਲ ਰਿਹਾ ਉਹ ਆਪਣੀ ਭੜਾਸ ਕਵਿਤਾ ਰਾਹੀਂ ਕੱਢ ਰਿਹਾ
1: ਨਹੀਂ ਕਿਉਂਕਿ ਕਿਉਂਕਿ ਵਿਆਹ ਇੱਕ ਅਜਿਹਾ ਪਾੜਾ ਜੋ ਖੱਟਾ ਮਿੱਠਾ ਆ ਕੌੜਾ ਹੋਣ ਦੇ ਬਾਵਜੂਦ ਵੀ ਸਵਾਦ ਭਰਪੂਰ ਆ ਤੇ ਫਾਇਦੇਮੰਦ ਵੀ ਬਹੁਤ ਆ
0: ਜਿਹੜਾ ਖੱਟਾਪਣ ਹੁੰਦਾ ਖਾਣੇ ਦੇ ਵਿੱਚ ਉਹ ਹਾਜ਼ਮਾ ਠੀਕ ਰੱਖਦਾ
1: ਬਿਲਕੁਲ ਸੋ ਵਿਆਹ ਦੀਆਂ ਵੱਖ ਵੱਖ ਭਾਵਨਾਵਾਂ ਜਿਹੜੀਆਂ ਨਾ ਉਹਨੂੰ ਮਿਲ ਕੇ ਹੀ ਇੱਕ ਭਾਵਨਾਤਮਕ ਰਿਸ਼ਤਾ ਬਣਾਇਆ ਜਾ ਸਕਦਾ ਹੈ
0: ਬਿਲਕੁਲ ਸਹੀ
1: ਇਸ ਰਿਸ਼ਤੇ ਨੂੰ ਬਣਾਉਣ ਲਈ ਸਾਨੂੰ ਤਜਰਬੇ ਦੀ ਲੋੜ ਆ ਸਾਨੂੰ ਆਪਸੀ ਪਿਆਰ ਦੀ ਲੋੜ ਆ, ਸਾਨੂੰ ਇੱਕ ਦੂਜੇ ਦੀ ਸਮਝ ਦੀ ਲੋੜ ਆ, ਸਾਡੀਆਂ ਦੇਖੋ ਦੋਵਾਂ ਚ ਕਮਜ਼ੋਰੀਆਂ ਹੈਗੀਆਂ ਆ।
0: ਬਹੁਤ ਵਧੀਆ ਤੁਸੀਂ ਕਵਿਤਾ ਚ ਬਹੁਤ ਸੋਹਣੀ ਗੱਲ ਸਮੇਟੀ ਹੈ, ਬਹੁਤ ਵਧੀਆ ਜੀ।
1: ਦੋਵਾਂ ਲਈ ਹੀ ਇਹ ਜਿਹੜਾ ਪਿਆਰ ਦਾ ਰਿਸ਼ਤਾ ਨਾ, ਇਹਨੂੰ ਸਮਝਾਉਣ, ਇਹਨੂੰ ਅੱਗੇ ਤੋਰਨ ਲਈ ਬਹੁਤ ਸਿਆਣਪ ਦੀ ਤੇ ਪਰਿਵਾਰ ਦੀ ਵੀ, ਜਿਹੜਾ ਬਾਕੀ ਦਾ ਪਰਿਵਾਰ ਆ ਨਾ ਉਹਦੀ ਵੀ ਲੋੜ ਆ।
0: ਵਾਹ ਜੀ ਵਾਹ, ਬਹੁਤ ਵਧੀਆ ਜੀ। ਅਤੇ ਚਲੋ ਬਹੁਤ ਚੰਗੇ ਲੱਗੇ ਤੁਸੀਂ ਗੱਲਬਾਤ ਸਾਡੇ ਨਾਲ ਸਾਂਝੀ ਸਾਂਝ ਪਾਈ ਹੈ, ਔਰ ਖਾਸ ਤੌਰ 'ਤੇ ਬ੍ਰਿਸਬੇਨ ਤੋਂ, ਅਤੇ ਬ੍ਰਿਸਬੇਨ ਵਾਸੀਆਂ ਨੂੰ, ਆਪਣੇ ਆਲੇ ਦੁਆਲੇ ਦੇ ਪਰਿਵਾਰਾਂ ਨੂੰ ਸਾਡਾ ਇਹ ਗੱਲਬਾਤ ਸੁਣਾਓ, ਸੁਣੋ ਅਤੇ ਹੋਰ ਸੁਨੇਹਾ ਦਿਓ ਤਾਂ ਕਿ ਅਸੀਂ ਹੋਰ ਦਿਸ਼ਾ ਨਿਰਦੇਸ਼ ਲੈ ਕੇ ਤੁਹਾਡੇ ਗੱਲਬਾਤ ਨੂੰ ਅੱਗੇ ਵਧਾਈਏ।
1: ਥੈਂਕ ਯੂ,
0: ਬਹੁਤ ਚੰਗਾ ਲੱਗਾ ਜੀ, ਬਹੁਤ ਸਾਰੀਆਂ ਗੱਲਾਂ, ਮੈਂ ਸੁਣਦੇ ਰਹੋ, ਮੈਂ ਇਸ ਗੱਲ ਨੂੰ ਸਾਰ ਨੂੰ ਅੱਗੇ ਲੈ ਕੇ ਹੋਰ ਚੱਲਦਾ।
1: ਤੁਸੀਂ ਮੈਨੂੰ ਮੌਕਾ ਦਿੱਤਾ, ਮੈਂ ਸਰੋਤਿਆਂ ਦੀ ਵੀ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜੇ ਇਹ ਸਾਡਾ ਪ੍ਰੋਗਰਾਮ ਸੁਣਦੇ ਆ ਤੇ ਸਾਨੂੰ ਹੌਸਲਾ ਅਫਜ਼ਾਈ ਦਿੰਦੇ ਆ ਕਿ ਅਸੀਂ ਆਪਣਾ ਆਪ ਤੇ ਆਪਣਾ ਤਜਰਬਾ ਜਿਹੜਾ ਆ ਉਹ ਸਾਂਝਾ ਕਰ ਸਕੀਏ।
0: ਨਹੀਂ, ਇਹ ਤੁਹਾਡੀ ਵੀ ਸਗੋਂ ਹੌਸਲਾ ਅਫਜ਼ਾਈ ਸਾਨੂੰ ਹੁੰਦੀ ਹੈ ਜੀ ਕਿ ਤੁਸੀਂ ਸਾਨੂੰ ਮੌਕਾ ਦੇ ਦਿੰਦੇ ਆ ਅਤੇ ਸਾਡੀ ਗੱਲਬਾਤ ਨੂੰ ਇੱਕ ਸਿਰਾ ਜਿਹੜਾ ਗੁੰਝਲਾਂ ਹੁੰਦੀਆਂ ਉਹ ਸਾਡੀ ਜ਼ਿੰਦਗੀ ਦੀਆਂ ਸੋਲਵ ਕਰ ਦਿੰਦੀਆਂ। ਸੋ ਮੈਂ ਬਹੁਤ ਸ਼ੁਕਰਗੁਜ਼ਾਰ ਹੁੰਦਾ ਤੁਸੀਂ ਆਪਣੇ ਤਜ਼ਰਬੇ 'ਚੋਂ ਔਰ ਤਿਆਰੀ ਕਰਕੇ ਸਾਨੂੰ ਕਵਿਤਾ ਵੀ ਸੁਣਾਉਂਦੇ ਹਾਂ, ਕਦੀ ਕਹਾਣੀਆਂ ਵੀ ਲੈ ਕੇ ਆਉਂਦੇ ਹਾਂ, ਅਤੇ ਵੀ ਆਰ ਹਾਈਲੀ ਮੋਟੀਵੇਟਡ ਤੁਹਾਡੀ ਇਸ ਕੋਸ਼ਿਸ਼ਾਂ ਦੇ ਨਾਲ। ਬਹੁਤ ਵਧੀਆ ਜੀ, ਸ਼ੁਕਰੀਆ,
1: ਬਹੁਤ ਬਹੁਤ ਧੰਨਵਾਦ ਸੇਖੋ ਸਾਹਿਬ,
0: ਬਹੁਤ ਸ਼ੁਕਰੀਆ ਜੀ, ਥੈਂਕ ਯੂ ਥੈਂਕ ਯੂ। ਇਹ ਸਨ ਪਰਮਜੀਤ ਕੌਰ ਜੀ, ਅਤੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਉਹਨਾਂ ਨੇ, ਜਿਹੜੇ ਅੱਜ ਦੇ ਵਿਸ਼ਾ ਸੀਗਾ ਔਰ ਉਹਦੇ ਵਿੱਚ ਉਹਨਾਂ ਕੋਲ ਤਜ਼ਰਬਾ ਸੀਗਾ, ਅਤੇ ਜਿਹੜੀ ਗੱਲ ਮਹਿਸੂਸ ਕਰਦੇ ਨੇ ਕਿ ਅਸੀਂ ਆਪਣੇ ਬੱਚਿਆਂ ਔਰ ਗ੍ਰੈਂਡ ਪੇਰ ਕਿਡਸ ਦੇ ਨਾਲ ਬੈਠ ਕੇ, ਆਪਣੇ ਦੋਤਰੇ ਪੋਤਰੇ ਪੋਤਰੀਆਂ ਨਾਲ ਬੈਠ ਕੇ ਅਸੀਂ ਇਹ ਗੱਲਾਂ ਬਾਤਾਂ ਕਰਦੇ ਹਾਂ ਕਿ ਅੱਜ ਦਾ ਜਵਾਨ ਵਿਆਹ ਬਾਰੇ ਫਿਕਰਮੰਦ ਹੈ। ਮੈਂ ਸਮਝਦਾ ਵਿਆਹ ਬਾਰੇ ਨਹੀਂ, ਉਹ ਰਿਲੇਸ਼ਨਸ਼ਿਪ ਰਿਸ਼ਤੇ ਨੂੰ ਲੈ ਕੇ ਫਿਕਰਮੰਦ ਹੈ। ਆਰਨੇਟ ਦਾ ਗਾਣਾ ਜੋ ਰਿਸ਼ਤਿਆਂ ਦੀ ਇੱਕ ਸੋਹਣੀ ਤੰਦ ਦੇ ਵਿੱਚ ਉਹਨੇ ਗਾਇਆ, ਉਹ ਵੀ ਸੁਣਦੇ ਹਾਂ ਅਤੇ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ। ਇੱਕ ਬਹੁਤ ਪਸੰਦ ਦਾ ਗੀਤ ਜੋ ਅੱਜ ਕੱਲ੍ਹ ਚੱਲ ਰਿਹਾ ਹੈ

ਆਰਨਿਟ ਦਾ ਗੀਤ ਕਿਲੋਮੀਟਰ ਤੁਸੀਂ ਸੁਣਿਆ ਪਿਆਰ ਭਰੀ ਨੋਕ ਚੋਕ ਇੱਕ ਰਿਸ਼ਤੇ ਹਸਬੈਂਡ ਵਾਈਫ ਦੀ ਰਿਸ਼ਤੇਦਾਰੀ ਰਿਸ਼ਤੇ ਦੇ ਵਿੱਚ ਸੀਗੀ ਗੱਡੀਆਂ ਨੂੰ ਅਸੀਂ ਪਿਆਰ ਕਰਦੇ ਹਾਂ ਅਤੇ ਗੱਡੀ ਲੈਣ ਲੱਗੇ ਫਿਰ ਅਸੀਂ ਕੀ ਦੇਖਦੇ ਹਾਂ ਉਹਦੀ ਗੱਲਬਾਤ ਸੀ ਪ੍ਰੋਗਰਾਮ ਦੇ ਅਸੀਂ ਦੂਜੇ ਸੈਗਮੈਂਟ ਦੇ ਵਿੱਚ ਹਾਂ ਜਿੱਥੇ ਅਸੀਂ ਅਕਸਰ ਕਲਾ ਸਾਹਿਤ ਅਤੇ ਹੋਰ ਆਲੇ ਦੁਆਲੇ ਦੀਆਂ ਗੱਲਾਂ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਖੂਬ ਚਰਚਾ ਦਾ ਵਿਸ਼ਾ ਰਹੀ ਫਿਲਮ ਸਤਲੁਜ ਦਰਿਆ ਸਤਲੁਜ ਫਿਲਮ ਸਤਲੁਜ ਦੋਨੋਂ ਹੀ ਪੰਜਾਬ ਦੀ ਅਹਿਮ ਕੜੀ ਰੱਖਦੀਆਂ ਨੇ ਫਿਲਮ ਦਾ ਨਾਂ ਪੰਜਾਬ 1995 ਸੀ ਪੰਜਾਬ 95 ਪੰਜਾਬ 95 ਸੀ ਦਲਜੀਤ ਦੁਸਾਂਝ ਦੀ ਫਿਲਮ ਕਈ 3 ਸਾਲ ਪਹਿਲਾਂ ਬਣੀ ਸੈਂਸਰ ਬੋਰਡ ਦੀ ਕੈਂਚੀ ਵਿੱਚ ਰੁਕ ਗਈ ਅਤੇ ਆਖਰ ਫਿਲਮ ਨੂੰ ਅੱਜ ਦੇ ਅਜੋਕੇ ਯੁੱਗ ਰਾਹੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਗਿਆ ਅਜੋਕੇ ਯੁੱਗ ਦੇ ਵਿੱਚ ਜਿਵੇਂ ਮੈਂ ਪਹਿਲਾਂ ਅਕਸਰ ਗੱਲ ਕਰਦਾ ਹੁੰਦਾ ਕਿ ਫਿਲਮਾਂ ਬਹੁਤ ਵੱਡਾ ਪ੍ਰਭਾਵ ਪਾਉਂਦੀਆਂ ਨੇ ਅਤੇ ਹੁਣ ਸਿਨੇਮੇ ਦਾ ਕੱਦ ਹੌਲੀ ਹੌਲੀ ਘੱਟਦਾ ਨਜ਼ਰ ਆ ਰਿਹਾ ਅਤੇ ਸ਼ਾਇਦ ਆਉਂਦੇ ਕੁਛ ਦਿਨ ਸਾਲਾਂ ਦੇ ਵਿੱਚ ਸਿਨੇਮਾ ਲਗਭਗ ਖਤਮ ਹੋ ਜਾਵੇਗਾ ਲੋਕਾਂ ਕੋਲ ਬਦਲਾਓ ਹੈ ਬਦਲਾਓ ਅੱਜ ਦੇ ਔਨਲਾਈਨ ਪਲੇਟਫਾਰਮ ਨੇ ਜਿੱਥੇ ਫਿਲਮਾਂ ਵੇਖ ਸਕਦੇ ਹਾਂ ਮੈਲਬਨ ਦੇ ਆਸਟ੍ਰੇਲੀਆ ਦੇ ਘਰਾਂ ਦੇ ਵਿੱਚ ਜਿੱਥੇ ਹੋਮ ਥੀਏਟਰ ਬਣਾਉਣੇ ਆਮ ਗੱਲ ਆ ਅਸੀਂ ਆਪਣੀ ਮਰਜ਼ੀ ਮੁਤਾਬਕ ਵਕਤ ਮੁਤਾਬਕ ਫਿਲਮਾਂ ਨੂੰ ਵੇਖ ਸਕਾਂਗੇ ਅਤੇ ਫਿਲਮ ਪੰਜਾਬ 95 ਜਿਸ ਦਾ ਨਾਂ ਸਤਲੁਜ ਕਰਕੇ ਰੱਖਿਆ ਗਿਆ ਇਹ ਫਿਲਮ ਜ਼ੀ ਪੰਜਾਬੀ Z5 OTT ਪਲੇਟਫਾਰਮ 'ਤੇ ਰਿਲੀਜ਼ ਕੀਤੀ ਗਈ ਹੈਰਾਨੀ ਦੀ ਗੱਲ ਚਰਚਾ ਇਸ ਕਰਕੇ ਵੀ ਰਹੀ ਕਿ ਫਿਲਮ ਜਦੋਂ ਬਣੀ ਸੀ ਉਦੋਂ ਹੀ ਇਹ ਚਰਚਾ ਵਿੱਚ ਆ ਗਈ ਰਿਲੀਜ਼ ਕਰਨ ਤੋਂ 3 ਦਿਨ ਬਾਅਦ ਹੀ ਰਦਰ 2.5 ਦਿਨ ਬਾਅਦ ਹੀ ਪੰਜਾਬ ਹਿੰਦੁਸਤਾਨ ਦੇ ਵਿੱਚੋਂ ਫਿਲਮ ਨੂੰ ਬੈਨ ਕਰ ਦਿੱਤਾ ਗਿਆ ਉਸ ਪਲੇਟਫਾਰਮ ਤੋਂ ਹਟਾਉਣ ਦੇ ਕਾਨੂੰਨੀ ਨੋਟਿਸ ਦਿੱਤੇ ਗਏ ਫਿਲਮ ਭਾਈ ਜਸਵੰਤ ਸਿੰਘ ਖਾਲੜਾ ਦੀ ਸਾਰੀ ਜ਼ਿੰਦਗੀ ਵਿੱਚ ਉਹਨਾਂ ਨੇ ਜੋ ਜੋ ਕੰਮ ਕੀਤੇ ਜੋ ਜੋ ਉਹਨਾਂ ਨਾਲ ਵਾਪਰਿਆ ਉਸ ਨੂੰ ਲੂੰ ਕੰਢੇ ਖੜ੍ਹੇ ਕਰਦਿਆਂ ਦੀ ਗੱਲ ਕਰਦੇ ਆ ਫਿਲਮ ਬਣਨੀਆਂ ਚਾਹੀਦੀਆਂ ਫਿਲਮਾਂ ਇੱਦਾਂ ਦੀਆਂ ਹੋਰ ਬਣਨੀਆਂ ਚਾਹੀਦੀਆਂ ਇਹ ਗੱਲ ਅਸੀਂ ਅਕਸਰ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਅਕਸਰ ਕਰਦੇ ਹਾਂ ਇਹ ਗੱਲ ਅਸੀਂ ਸਮਝਦੇ ਹਾਂ ਕਿ ਫਿਲਮਾਂ ਬਹੁਤ ਵੱਡਾ ਪ੍ਰਭਾਵ ਪਾਉਂਦੀਆਂ ਨੇ ਇਸ ਫਿਲਮ ਬਣਨ ਦੇ ਨਾਲ ਸਭ ਤੋਂ ਵੱਡਾ ਗੱਲ ਇਹ ਹੋਈ ਕਿ ਜਿਹੜੇ ਪੰਜਾਬ ਮਨੁੱਖੀ ਅਧਿਕਾਰ ਵਿੰਗ ਦੇ ਜਨਰਲ ਸਕੱਤਰ ਸਨ ਸਰਦਾਰ ਜਸਵੰਤ ਸਿੰਘ ਖਾਲੜਾ ਉਹ ਅਚਨਚੇਤ 19 ਸਤੰਬਰ 1995 ਨੂੰ ਗਾਇਬ ਹੋ ਜਾਂਦੇ ਨੇ ਸ਼ਾਇਦ ਤਰੀਕ ਮੈਂ ਇਸ ਬਾਰੇ ਸ਼ਿਓਰ ਨਹੀਂ ਹੈ ਉਹ ਉਸ ਤੋਂ ਕਈ ਮਹੀਨੇ ਪਹਿਲਾਂ ਗਾਇਬ ਹੋ ਜਾਂਦੇ ਨੇ ਕਿਤੇ ਕਿਤੇ ਇਸ ਦਾ ਚਰਚਾ ਅੰਦਰ ਖਾਤੇ ਹੁੰਦਾ ਰਿਹਾ ਪਰ ਸਰਕਾਰਾਂ ਵੱਲੋਂ ਇਹ ਗੱਲ ਦਬਾ ਦਿੱਤੀ ਗਈ ਫਿਲਮ ਸਤਲੁਜ ਰਿਲੀਜ਼ ਹੋਣ ਤੋਂ ਬਾਅਦ ਉਹ ਸਾਰਾ ਬਿਰਤਾਂਤ ਕਹਾਣੀ ਲੋਕਾਂ ਸਾਹਮਣੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਜ਼ਰ ਆਉਂਦੀ ਹੈ ਇਹ ਚਰਚਾ ਫਿਰ ਲੋਕਾਂ ਦੇ ਵਿੱਚ ਬਣ ਗਈ ਹੈ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਇਹੋ ਜਿਹੇ ਮਸਲੇ ਜੋ ਸਾਡੇ ਇੱਕ ਕੌਮ ਨਾਲ ਇੱਕ ਪੀੜ੍ਹੀ ਨਾਲ ਹੋਏ ਉਹ ਵਿਚਾਰੇ ਜਾਣੇ ਚਾਹੀਦੇ ਨੇ ਪਰ ਕਿਤੇ ਸਰਕਾਰ ਨੂੰ ਲੱਗਾ ਭਾਜਪਾ ਸਰਕਾਰ ਨੂੰ ਲੱਗਾ ਜਾਂ ਪੰਜਾਬ ਦੀ ਸਰਕਾਰ ਨੂੰ ਲੱਗਾ ਕਿ ਇਹ ਮਸਲਾ ਸ਼ਾਇਦ ਵਿਗੜ ਰਿਹਾ ਹੈ ਜਾਂ ਹਾਲਾਂਕਿ ਫਿਲਮ ਕਾਂਗਰਸ ਸਰਕਾਰ ਵੇਲੇ ਬਣੀ ਫਿਲਮ ਦੇ ਵਿੱਚ ਕਾਂਗਰਸ ਨੂੰ ਨੁਕਸਾਨ ਹੁੰਦਾ ਸੀ ਪਰ ਸਿਆਸਤ ਦੀ ਗਰਾਰੀ ਚੱਕਰੀ ਕਿਸ ਤਰ੍ਹਾਂ ਘੁੰਮਦੀ ਹੈ ਕਿ ਫਿਲਮ OTT ਪਲੇਟਫਾਰਮ ਤੋਂ ਹਟਾ ਲਈ ਪਰ ਲੋਕਾਂ ਨੇ ਵੱਡੀ ਗਿਣਤੀ ਦੇ ਵਿੱਚ ਫਿਲਮ ਨੂੰ ਡਾਊਨਲੋਡ ਕੀਤਾ ਫਿਲਮ ਨੂੰ ਸਕਰੀਨਾਂ 'ਤੇ ਪ੍ਰੋਜੈਕਟਰ ਲਾ ਕੇ ਸਮੂਹ ਪਿੰਡਾਂ ਅਤੇ ਗੁਰਦੁਆਰਿਆਂ 'ਚ ਦਿਖਾਇਆ ਜਾ ਰਿਹਾ ਇਹ ਸ਼ਾਇਦ ਆਪਣੀ ਕਿਸਮ ਦੀ ਪਹਿਲੀ ਫਿਲਮ ਹੈ ਜਿਸ ਦੇ ਹੱਕ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਰੋਸ ਪ੍ਰਦਰਸ਼ਨ ਵੀ ਹੋਇਆ ਫਿਲਮਾਂ ਦੇ ਉੱਤੇ ਲੱਗੀ ਵਾਧੂ ਸੈਂਸਰਸ਼ਿਪ ਦਾ ਵਿਦਰੋਹ ਹੋਇਆ ਵਿਰੋਧ ਕੀਤਾ ਗਿਆ ਔਰ ਇਸ ਸੈਂਸਰਸ਼ਿਪ ਦੇ ਵਿੱਚ ਸਿਨੇਮੇ ਦਾ ਕੱਦ ਉਸ ਕਹਾਣੀਆਂ ਦਾ ਕੱਦ ਉਸ ਕਲਾਕਾਰ ਦਾ ਕੱਦ ਬਹੁਤ ਉੱਚਾ ਹੁੰਦਾ ਹੈ ਦਲਜੀਤ ਦੁਸਾਂਝ ਨੇ ਖੁਦ ਆ ਕੇ ਵੱਖ ਵੱਖ ਪਲੇਟਫਾਰਮ 'ਤੇ ਗੱਲ ਕਹੀ ਕਿ ਉਹ ਦਿਲ ਤੋਂ ਇਹ ਲੋਕਾਂ ਦਾ ਧੰਨਵਾਦ ਹੈ ਉਹ ਲੋਕਾਂ ਨਾਲ ਸਿੱਧਾ ਜੁੜਦਾ ਹੈ ਔਰ ਇਹ ਵੱਡੀ ਗੱਲ ਹੈ ਕਿ ਉਸ ਨੇ ਇਹ ਫਿਲਮ ਨੂੰ ਵਿੱਚ ਕਿਰਦਾਰ ਕਰਨ ਦੇ ਲਈ ਕੋਈ ਪੈਸਾ ਵੀ ਨਹੀਂ ਲਿਆ ਉਸ ਨੇ ਇਸ ਰੋਲ ਦੀ ਸੰਜੀਦਗੀ ਨੂੰ ਸਮਝਦੇ ਹੋਏ ਸ਼ਾਇਦ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੰਜੀਦਾ ਰੋਲ ਕੀਤਾ ਔਰ ਇਹ ਗੱਲ ਉਹ ਮੰਨਦਾ ਆ ਔਰ ਇਹ ਗੱਲ ਉਹ ਕਹਿੰਦਾ ਆ ਸਾਡੇ ਨਾਲ ਇੱਕ ਪੀੜ੍ਹੀ ਵਿੱਚ ਕੀ ਹੋਇਆ ਪੰਜਾਬ ਚੀਕ ਵੀ ਨਹੀਂ ਮਾਰ ਸਕਦਾ ਪੰਜਾਬ ਆਪਣਾ ਰੋਣਾ ਕਲਾਤਮਕ ਢੰਗ ਨਾਲ ਹੀ ਸਿਨੇਮਾ ਵੱਡੀ ਸਕਰੀਨ 'ਤੇ ਵੀ ਨਹੀਂ ਦਿਖਾ ਸਕਦਾ ਇਸ ਉੱਤੇ ਵੀ ਮਨਾਈਏ ਆਖਿਰ ਪੰਜਾਬ ਦਾ ਵੈਰ ਕਿਸੇ ਨਾਲ ਕੀ ਹੈ ਇਸ ਦਾ ਜਵਾਬ ਨਾ ਸਾਡੇ ਕੋਲ
ਨਾ ਤੁਹਾਡੇ ਕੋਲੇ ਤੇ ਸ਼ਾਇਦ ਇਸ ਦਾ ਜਵਾਬ ਸਰਕਾਰਾਂ ਦੀਆਂ ਫਾਈਲਾਂ ਦੇ ਵਿੱਚ ਦੱਬਿਆ ਰਹੇਗਾ ਕਿ ਪੰਜਾਬ ਨਾਲ ਵੈਰ ਕੀ ਹੈ।

0: ऐसे जो साहब ये सब सही नहीं हो रहा ਤੁਸੀਂ ਤੱਕੇ ਨਾਲ ਦਿਲਵਾ ਕੌਰ ਦੀ ਜ਼ਮੀਨ ਫੈਕਟਰੀ ਨਾਮ ਕਰਾਈਏ ਯਾਦ ਰੱਖਿਓ ਤੁਹਾਨੂੰ ਇਹ ਚੀਜ਼ ਉਦੋਂ ਸਮਝ ਆਉਗੀ ਜਦੋਂ ਤੁਸੀਂ ਕੋਈ ਆਪਣਾ ਖਾਓਗੇ
1: ਪੰਜਾਬ ਦੇ ਉੱਤੇ ਵਾਪਰ ਰਹੇ ਹਾਦਸੇ ਦਾ ਇੱਕ ਫਿਲਮ ਰਾਹੀਂ ਜੋ ਜ਼ਿਕਰ ਕੀਤਾ ਗਿਆ ਇਹ ਗੀਤ ਤੁਹਾਡੇ ਰੂਬਰੂ ਕਰ ਰਿਹਾ

ਕਮਲ ਗਰੇਵਾਲ ਹੁਣਾਂ ਦਾ ਗੀਤ ਪੰਜਾਬ ਸਿਓ ਖੈਰ ਦੀ ਗੱਲ ਕੀਤੀ ਮੈਂ ਗੱਲ ਕਲਾ ਦੇ ਉਸ ਕੋਸ਼ਿਸ਼ ਦੀ ਗੱਲ ਕਰ ਰਿਹਾ ਕੁਛ ਮਹੀਨੇ ਪਹਿਲਾਂ ਮੈਲਬਨ ਦੇ ਵਿੱਚ ਵੀ ਭਾਈ ਜਸਵੰਤ ਸਿੰਘ ਖਾਲੜਾ ਹੋਰਾਂ ਬਾਰੇ ਦੀ ਤਸਵੀਰ ਅਤੇ ਮਿਊਰਲ ਜਿਹੜੇ ਸੀ ਉਹ ਹੌਜ਼ੀਅਰ ਲੇਨ ਦੇ ਵਿੱਚ ਬਣਾਏ ਗਏ ਆਰਟਿਸਟ ਬੈਥਨੀ ਚੈਰੀ ਨੇ ਉਹ ਕਲਾ ਦਾ ਜ਼ੋਹਰ ਦਿਖਾਇਆ ਪੂਰੀ ਦੁਨੀਆ ਨੇ ਧਿਆਨ ਉਸ ਵੇਲੇ ਖਿੱਚਿਆ ਪੰਜਾਬੀ ਭਾਈਚਾਰੇ ਨੇ ਖੁੱਲ੍ਹ ਕੇ ਅੱਗੇ ਵੱਧ ਕੇ ਇਸ ਆਸਟ੍ਰੇਲੀਅਨ ਕੁੜੀ ਦਾ ਸਨਮਾਨ ਵੀ ਕੀਤਾ ਔਰ ਉਸਨੂੰ ਅਕਾਲ ਤਖ਼ਤ ਅੰਮ੍ਰਿਤਸਰ ਤੱਕ ਲੈ ਕੇ ਗਏ ਇਹਦੇ ਵਿੱਚ ਸਮੂਹ ਭਾਈਚਾਰੇ ਦਾ ਯੋਗਦਾਨ ਰਿਹਾ ਪੰਜਾਬੀ ਭਾਈਚਾਰਾ ਵੱਡੀ ਗਿਣਤੀ ਦੇ ਵਿੱਚ ਇਹਨਾਂ ਇਸ ਪ੍ਰੋਗਰਾਮ ਨੂੰ ਇਸ ਕੋਸ਼ਿਸ਼ ਨੂੰ ਆਪਣੇ ਦੂਰ ਦਰੇਡੇ ਵਿੱਚ ਵਿਚਾਰਾਂ ਤੱਕ ਪਹੁੰਚਾਉਣ ਵਿੱਚ ਕਾਮਯਾਬ ਰਿਹਾ ਗੁਰਮੀਤ ਕੌਰ ਹੋਲਾ ਵੱਲੋਂ ਜਸਵੰਤ ਸਿੰਘ ਖਾਲੜਾ ਦੇ ਜੀਵਨ ਉੱਤੇ ਕਿਤਾਬਾਂ ਵੀ ਲਿਖੀਆਂ ਗਈਆਂ ਵੱਡੀ ਗਿਣਤੀ ਦੇ ਵਿੱਚ ਕਿਤਾਬਾਂ ਕਈ ਸਾਲ ਪਹਿਲਾਂ ਮੈਲਬਨ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਵੱਖ ਵੱਖ ਭਾਈਚਾਰੇ ਦੇ ਵੱਖ ਵੱਖ ਇਲਾਕਿਆਂ ਦੇ ਵਿੱਚ ਲੋਕਾਂ ਨੇ ਇਹਨਾਂ ਕਿਤਾਬਾਂ ਦਾ ਜ਼ਿਕਰ ਕੀਤਾ ਸਿਨੇਮਾ ਕਿੰਨਾ ਵੱਡਾ ਪ੍ਰਭਾਵ ਪਾਉਂਦਾ ਹੈ ਉਹ ਸ਼ਾਇਦ ਕਿਤਾਬਾਂ ਨੇ ਇਹਨਾਂ ਗੱਲਾਂ ਦਾ ਨਹੀਂ ਕੀਤਾ ਪਰ ਇੱਥੇ ਗੱਲ ਵੀ ਕਰਨੀ ਬਣਦੀ ਹੈ ਕਿ ਬਹੁਤ ਸਾਰੇ ਭਾਈਚਾਰੇ ਦੇ ਵਿੱਚ ਲੋਕ ਇਹ ਮਹਿਸੂਸ ਕਰਦੇ ਨੇ ਕਿ ਇਸ ਫਿਲਮਾਂ ਨੂੰ ਇਹਨਾਂ ਫਿਲਮਾਂ 'ਤੇ ਨਹੀਂ ਬਣਨੀਆਂ ਚਾਹੀਦੀਆਂ ਸ਼ਾਇਦ ਉਹ ਸਰਕਾਰ ਦੀ ਕਿਸੇ ਦਬਾਅ ਹੇਠਾਂ ਕੇ ਗੱਲ ਕਰ ਰਹੇ ਨੇ ਜਾਂ ਸ਼ਾਇਦ ਉਹ ਸਿਨੇਮੇ ਦੇ ਉਸ ਪ੍ਰਭਾਵ ਨੂੰ ਖਤਮ ਕਰਨਾ ਚਾਹੁੰਦੇ ਨੇ ਕਿ ਜਿਸ ਕਰਕੇ ਲੋਕਾਂ ਦੇ ਵਿੱਚ ਸੱਚ ਨੂੰ ਜਾਣਨ ਦੀ ਉਹ ਪ੍ਰਕਿਰਿਆ ਅੱਗੇ ਆਉਂਦੀ ਹੈ ਆਖਿਰ ਸਰਕਾਰਾਂ ਦਬਾਅ ਕਿਉਂ ਪਾਉਂਦੀਆਂ ਨੇ ਆਖਿਰ ਸਰਕਾਰਾਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਇਸ ਤਰ੍ਹਾਂ ਉੱਠ ਰਹੀ ਗੱਲ ਨੂੰ ਦਬਾਉਣ ਨਾਲ ਮੈਂ ਮਹਿਸੂਸ ਕਰਦਾ ਕਿ ਸ਼ਾਇਦ ਇਹਦੇ ਨਾਲ ਗੱਲ ਜ਼ਿਆਦਾ ਵੱਧਦੀ ਹੈ ਫਿਲਮਾਂ ਬਹੁਤ ਆਉਂਦੀਆਂ ਨੇ ਫਿਲਮਾਂ ਆਉਂਦੀਆਂ ਲੱਗਦੀਆਂ ਬਣਦੀਆਂ ਵੇਖਦੀਆਂ ਚਲੇ ਜਾਂਦੀਆਂ ਸ਼ਾਇਦ ਗੱਲ ਮੁੱਕ ਜਾਣੀ ਸੀ ਫਿਲਮਾਂ ਜਿਸ ਤਰੀਕੇ ਨਾਲ ਬਣੀਆਂ ਔਰ ਜਿਸ ਤਰੀਕੇ ਨਾਲ ਜ਼ਬਰਦਸਤੀ ਲੋਕਾਂ ਨੇ ਹੁਣ ਕਹਿ ਕੇ ਵਿਖਾਈਆਂ ਜੇ ਕਲਾ ਦਾ ਢੰਗ ਵਧੀਆ ਹੈ ਗੱਲ ਕਰਨ ਦੀ ਗੱਲ ਵਧੀਆ ਹੈ ਤਾਂ ਫਿਲਮਾਂ ਨੂੰ ਦਬਾਇਆ ਨਹੀਂ ਜਾ ਸਕਦਾ ਕਿਸੇ ਆਰਟ ਕਲਾ ਨੂੰ ਦਬਾਇਆ ਨਹੀਂ ਜਾ ਸਕਦਾ ਆਰਟ ਕਲਾ ਹਮੇਸ਼ਾ ਹੀ ਇੱਕ ਨਵੇਂ ਰੰਗ ਰੂਪ ਨਵੇਂ ਰੂਪ ਨਵੇਂ ਜ਼ਿੰਦਗੀ ਅਤੇ ਮੈਂ ਕਹਿ ਲਵਾਂ ਇੱਕ ਨਵੇਂ ਵਿਦਰੋਹ ਨੂੰ ਜਨਮ ਦਿੰਦੀਆਂ ਨੇ ਅਤੇ ਇਹ ਵਿਦਰੋਹ ਕਦੇ ਵੀ ਦਬਾਇਆ ਨਹੀਂ ਜਾ ਸਕਦਾ ਅਸੀਂ ਅਜੋਕੇ ਯੁੱਗ ਦੇ ਵਿੱਚ ਇੱਕ ਨਵੇਂ ਤਰ੍ਹਾਂ ਦੇ ਸਮਾਜ ਵਿੱਚ ਰਹਿ ਰਹੇ ਹਾਂ ਜਿੱਥੇ ਸਾਡਾ ਸਾਰਾ ਕੁਛ ਇੱਕ ਦੂਜੇ ਨਾਲ ਅਸੀਂ ਡਿਜੀਟਲ ਜੁੜੇ ਹੋਏ ਹਾਂ ਸਾਡੇ ਗੀਤ ਸੰਗੀਤ ਮਿਊਜ਼ਿਕ ਸਭ ਕੁਝ ਬਦਲ ਰਿਹਾ ਹੈ ਅਤੇ ਅਜੋਕੇ ਯੁੱਗ ਦੇ ਵਿੱਚ ਜੇ ਅਸੀਂ ਆਪਣੇ ਸਮਾਜ ਨੂੰ ਵਕਤ ਦਾ ਹਾਣ ਦਾ ਨਹੀਂ ਬਣਾਵਾਂਗੇ ਤਾਂ ਅੱਗੇ ਕਿਵੇਂ ਲੈ ਕੇ ਜਾਵਾਂਗੇ ਦਿਲਜੀਤ ਦਾ ਗੀਤ ਹੱਸ ਹੱਸ ਕੇ

ਦਿਲਜੀਤ ਦਾ ਗੀਤ ਬਲੈਂਡਡ ਸੰਗੀਤ ਦੇ ਵੱਖਰੇ ਅੰਦਾਜ਼ ਦੇ ਵਿੱਚ ਤੁਸੀਂ ਸੁਣਿਆ ਅਸੀਂ ਅਕਸਰ ਇੱਥੇ ਇਸ ਗੱਲ ਦੀ ਕਈ ਵਾਰੀ ਸਾਂਝ ਪਾਉਣ ਤੋਂ ਝਿਜਕਦੇ ਹਾਂ ਕਈ ਵਾਰੀ ਅਸੀਂ ਇਹ ਵੀ ਗੱਲ ਕਰਨ ਤੋਂ ਆਖਦੇ ਹਾਂ ਕਿ ਸਾਡਾ ਸੰਗੀਤ ਕਿੱਧਰ ਨੂੰ ਜਾ ਰਿਹਾ ਹੈ ਹੁਣ ਰਵਾਇਤ ਹੋ ਗਈ ਹੈ ਕਿ ਕਲਾ ਦੀ ਬਸ ਬਦਲਤੀ ਦੁਨੀਆ ਦੇ ਵਿੱਚ ਅਸੀਂ ਆਪਣੇ ਪੁਰਾਣੇ ਗੀਤਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਵੇਖੀਏ ਬਹੁਤ ਸਾਰਾ ਸੰਗੀਤ ਜਿਹੜਾ ਕਿ ਬਨੌਟੀ ਬੁੱਧੀ ਰਾਹੀਂ ਬਣ ਕੇ ਆ ਰਿਹਾ ਆਰਟੀਫਿਸ਼ਲ ਇੰਟੈਲੀਜੈਂਸ ਰਾਹੀਂ ਬਣ ਕੇ ਆ ਰਿਹਾ ਏ ਆਈ ਰਾਹੀਂ ਬਣ ਕੇ ਆ ਰਿਹਾ ਅਤੇ ਏ ਆਈ ਰਾਹੀਂ ਬਣੀ ਚੀਜ਼ ਨੂੰ ਅਸੀਂ ਅਜੇ ਬਹੁਤਾ ਸਵੀਕਾਰਦੇ ਨਹੀਂ ਪਰ ਸੰਗੀਤ ਦਾ ਮਿਊਜ਼ਿਕ ਸੰਗੀਤ ਪੁਰਾਣੇ ਗੀਤਾਂ ਨੂੰ ਨਵੇਂ ਅੰਦਾਜ਼ ਦੇ ਵਿੱਚ ਨਵੀਆਂ ਆਵਾਜ਼ਾਂ ਰਾਹੀਂ ਨਵੀਆਂ ਧੁਨੀਆਂ ਰਾਹੀਂ ਸਾਡੇ ਰੂਬਰੂ ਆ ਰਿਹਾ ਜਿੱਥੇ ਇੱਕ ਵਾਰ ਪਾਸੇ ਇਹ ਮਿਊਜ਼ਿਕ ਕੰਪਨੀਆਂ ਇਹਨੂੰ ਖਤਰੇ ਦੀ ਘੰਟੀ ਮੰਗ ਰਹੀਆਂ ਨੇ ਉੱਥੇ ਦੂਜੇ ਪਾਸੇ ਬਹੁਤ ਸਾਰੇ ਪੁਰਾਣੇ ਇਸਟੈਬਲਿਸ਼ ਘਰਾਣੇ ਸਿਲਾਬਿਸ ਸੰਸਥਾਵਾਂ ਉਹ ਕੰਪਨੀਆਂ ਮਹਿਕਮੇ ਟੁੱਟਦੇ ਨਜ਼ਰ ਆ ਰਹੇ ਨੇ ਹੁਣ ਸੁਨੋ .com.au/AI ਰਾਹੀਂ ਤੁਸੀਂ ਕੁਛ ਕਮਾਂਡ ਸਕ੍ਰਿਪਟ ਲਿਖ ਕੇ ਸੰਗੀਤ ਬਣਾ ਸਕਦੇ ਹੋ ਤੁਸੀਂ ਗੀਤ ਨੂੰ ਆਪਣੇ ਇੱਕ ਨਵੀਂ ਧੁਨ ਵੀ ਦੇ ਸਕਦੇ ਹੋ ਕਿਸੇ ਦੀ ਕਾਪੀ ਗੀਤ ਕਰਕੇ ਉਸ ਵਰਗਾ ਨਵਾਂ ਗੀਤ ਵੀ ਲਿਖ ਸਕਦੇ ਹੋ ਇਹ ਕੰਪਿਊਟਰ ਦੀਆਂ ਮਸ਼ੀਨਾਂ ਤੁਹਾਡੇ ਲਈ ਗੀਤ ਵੀ ਲਿਖ ਦੇਣਗੀਆਂ ਤੁਹਾਡੇ ਕੰਨਾਂ ਦੇ ਵਿੱਚ ਪੁਰਾਣਾ ਰਸ ਹੋਰ ਵੀ ਪਹੁੰਚਾ ਦੇਣਗੀਆਂ ਇਹ ਸੰਗੀਤ ਦਾ ਡਾਟਾ ਇੰਨਾ ਵੱਡਾ ਹੋ ਜਾਵੇਗਾ ਇਹ ਦਾਨਵ ਬਣ ਕੇ ਸਾਡੇ ਸਾਹਮਣੇ ਸਾਡੇ ਹੈਵੀ ਹੋ ਜਾਣਗੀਆਂ ਪਰ ਕਿਉਂਕਿ ਦੁਨੀਆ ਬਦਲ ਰਹੀ ਹੈ ਅਸੀਂ ਬਦਲਦੀ ਦੁਨੀਆ ਦੇ ਵਿੱਚ ਹੋਰ ਕੀ ਕੁਛ ਕਰ ਸਕਦੇ ਹਾਂ ਇਸ ਦਾ ਅੰਦਾਜ਼ਾ ਸੈਡ ਹੁਣ ਮਨੁੱਖੀ ਮਨ ਤੋਂ ਲਾਉਣਾ ਵੀ ਔਖਾ ਹੈ ਪਰ ਅਕਸਰ ਜਿਵੇਂ ਅਸੀਂ ਅਕਸਰ ਗੱਲ ਕਰਦੇ ਹਾਂ ਵੀ ਮਨੁੱਖੀ ਮਨ ਨੂੰ ਪਾਉਣਾ ਤਾਂ ਅਸੀਂ ਅੰਤਰ ਧਿਆਨ ਹੋ ਕੇ ਹੁੰਦਾ ਅਤੇ ਇਸ ਪਾਉਣ ਦੇ ਵਿੱਚ ਹੀ ਸਾਡੀ ਸਾਰੀ ਜਿਹੜੀ ਉਹ ਸਮੱਸਿਆ ਦਾ ਹੱਲ ਹੈ ਅੱਜ ਖਾਸ ਗੱਲ ਅਸੀਂ ਰਿਸ਼ਤਿਆਂ ਦੇ ਉੱਤੇ ਵੀ ਕੀਤੀ ਅਤੇ ਰਿਸ਼ਤਿਆਂ ਦੀ ਗੱਲਾਂ ਦੇ ਵਿੱਚ ਨਮਾਉਂਦੇ ਹਾਂ ਪਿਆਰ ਮੁਹੱਬਤ ਦੀਆਂ ਗੱਲਾਂ ਪਿਆਰ ਮੁਹੱਬਤ ਦੀ ਗੱਲ ਇਹ ਮਸਲੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਹਨ ਇੱਕ ਪੁਰਾਣੇ ਗੀਤ ਨੂੰ ਨਵੇਂ ਰੂਪ ਵਿੱਚ ਸੁਣਦੇ ਹਾਂ

ਪਿਆਰ ਦਾ ਵਪਾਰੀ ਕਰਦੇ ਨਹੀਂ ਪਰ ਪਿਆਰੀ ਨੋਕ ਚੋਕ ਜ਼ਰੂਰ ਹੈ ਜਿੱਥੇ ਆਪਣੇ ਅਹਿਸਾਸਾਂ ਦੀ ਕੀਮਤ ਉਹ ਵਸੂਲਣਾ ਚਾਹੁੰਦੀ ਹੈ ਗੱਲਾਂ ਜੋ ਗੱਲ ਪ੍ਰੋਗਰਾਮ ਦੇ ਅਸੀਂ ਆਖਰੀ ਮੰਜ਼ਰ ਦੇ ਵਿੱਚ ਅੱਜ ਖਾਸ ਤੰਦ ਜੋ ਰਿਸ਼ਤਿਆਂ ਦੀ ਫੜੀ ਗਈ ਆਸ ਕੀਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਦੀ ਲੜੀ ਦੇ ਵਿੱਚ ਅਸੀਂ ਹੋਰ ਵਾਧਾ ਕਰਾਂਗੇ ਅਤੇ ਇਸ ਪ੍ਰੋਗਰਾਮ ਬਾਰੇ ਜਾਂ ਕਿਸੇ ਹੋਰ ਦੂਜੇ ਪ੍ਰੋਗਰਾਮ ਬਾਰੇ ਤੁਸੀਂ ਸਾਂਝ ਪਾਉਣਾ ਚਾਹੁੰਦੇ ਹਾਂ ਸਟੂਡੀਓ ਲਾਈਨ ਦੇ ਵਿੱਚ ਮੈਨੂੰ ਕੁਝ ਸੁਨੇਹੇ ਮਿਲੇ ਨੇ ਉਹਨਾਂ ਸੱਜਣਾ ਮਿੱਤਰਾਂ ਨੇ ਪ੍ਰੋਗਰਾਮ ਸੁਣਨ ਬਾਰੇ ਗੱਲ ਕੀਤੀ ਹੈ ਉਹਨਾਂ ਦਾ ਧੰਨਵਾਦ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਧੰਨਵਾਦ ਕਰਦਾ ਕਿ ਤੁਸੀਂ ਪ੍ਰੋਗਰਾਮ ਨੂੰ ਸੁਣਿਆ ਇਸ ਤੋਂ ਬਾਅਦ ਤੁਸੀਂ ਇਹ ਵੀ ਟਾਈਮ ਕੱਢ ਕੇ ਵਕਤ ਦੱਸਿਆ ਵੀ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਅਤੇ ਇਸ ਦੇ ਨਾਲ ਹੀ ਮੈਨੂੰ ਕੁਝ ਸੁਨੇਹੇ ਜਿਹੜੇ ਕਿ ਸੋਸ਼ਲ ਮੀਡੀਆ ਰਾਹੀਂ ਵਟਸਐਪ 'ਤੇ ਕੁਝ ਮਿਲੇ ਨੇ ਕੁਝ ਪ੍ਰੋਗਰਾਮ ਦੇ ਲਿੰਕ ਲੱਭ ਰਹੇ ਨੇ ਪ੍ਰੋਗਰਾਮ ਨੂੰ ਤੁਸੀਂ ਸਮਾਂ ਸਾਰਨੀ 'ਚ ਜਾ ਕੇ ਕੱਲ੍ਹ ਤੋਂ ਰੇਡੀਓ ਪੋਡਕਾਸਟ ਦੇ ਵਿੱਚ ਵੀ ਸੁਣ ਸਕਦੇ ਹੋ ਪੋਡਕਾਸਟ ਆਫ ਦਾ ਵੀਕ ਦੇ ਵਿੱਚ ਮੰਗਲਵਾਰ 6 ਤੋਂ 8 ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ ਗੱਲਾਂ ਜੋ ਗੱਲ ਪ੍ਰੋਗਰਾਮ ਪੰਜਾਬੀ ਦਾ ਇਸ ਬਹੁ ਸੱਭਿਆਚਾਰਕ ਕਮਿਊਨਿਟੀ ਪ੍ਰੋਗਰਾਮ ਦੇ ਵਿੱਚ ਇਕਲੌਤਾ ਕਿਸਮ ਦਾ ਪ੍ਰੋਗਰਾਮ ਹੈ ਜਿਹਦੇ ਵਿੱਚ ਤੁਸੀਂ ਇਹ ਪ੍ਰੋਗਰਾਮ ਨੂੰ ਬਾਕੀ ਆਡੀਓ ਵੀ ਸੁਣ ਸਕਦੇ ਹੋ ਪ੍ਰੋਗਰਾਮ ਦੇ ਜਾਂਦੇ ਜਾਂਦੇ ਮੈਂ ਕੁਛ ਗੀਤ ਜਿਹੜੇ ਫਿਲਮੀ ਬਾਲੀਵੁੱਡ ਤੋਂ ਵੀ ਸੁਣਾਉਂਦੇ ਹਾਂ ਅਤੇ ਔਰਤਾਂ ਬਾਰੇ ਇਹ ਗੀਤ ਫਿਲਮ ਦੇ ਵਿੱਚ ਇਹ ਗੀਤ ਬਿਲਕੁਲ ਵੱਖਰੇ ਕਿਸਮ ਦਾ ਹੈ ਪਰ ਇਸਦੇ ਗੀਤ ਦੇ ਬੋਲ ਖਾਸ ਕਰਕੇ ਜਿਹੜੇ ਸਾਡੇ ਜਿਹੜੀ ਗੱਲ ਅਸੀਂ ਸਭ ਸਾਂਝ ਪਾਉਣ ਦੀ ਗੱਲ ਕਰਕੇ ਗਏ ਹਾਂ ਉਹਨਾਂ ਉੱਤੇ ਹੈ ਅਤੇ ਗੀਤ ਦੀਆਂ ਧੁਨਾਂ ਦੇ ਬੋਲ ਤੁਹਾਨੂੰ ਹਮੇਸ਼ਾ ਚੰਗੇ ਲੱਗਣਗੇ ਇਹ ਪੰਜਾਬ ਭਾਰਤ ਦੇ ਸੱਭਿਆਚਾਰਕ ਰੰਗ ਵਿੱਚ ਰੰਗਿਆ ਹੋਇਆ ਧੁਨਾਂ ਨੇ ਵਮਨੀਆ